ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸੁਸ਼ੋਭਿਤ ਨੇ ਬਹੁਤ ਸਾਰੀ ਬਾਣੀ ਉਹਨਾਂ ਦੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੰਕਿਤ ਹੈ। ਆਪ ਜੀ ਦਾ ਜੀਵਨ ਸੱਚ ਦੇ ਆਧਾਰ ਤੇ ਹਮੇਸ਼ਾ ਹੀ ਆਪ ਜੀ ਐਸੇ ਲੋਕਾਂ ਦਾ ਮੁਕਾਬਲਾ ਕਰਦੇ ਰਹੇ ਜੋ ਜ਼ਾਲਮ ਸਨ, ਜੋ ਨਿਤਾਣਿਆਂ ਨੂੰ ਲਿਤਾੜਦੇ ਸਨ, ਜੋ ਸੱਚ ਦੀ ਆਵਾਜ਼ ਨੂੰ ਦਬਾਉਂਦੇ ਸਨ, ਝੂਠੇ ਲੋਕ ਸਨ, ਈਰਖਾਲੂ ਸਨ, ਹਰ ਵਕਤ ਸ਼ਰ੍ਹਾਂ 'ਚ ਸੜੇ ਰਹਿਣ ਵਾਲੇ ਅੱਧ ਦਰਜੇ ਦੇ ਨਿੰਦਕ ਭਗਤ ਜੀ ਆਪਣੇ ਜੀਵਨ ਵਿੱਚ ਇੱਕ ਪਾਸੇ ਮੁਗਲਾਂ ਦਾ ਸ਼ਿਕਾਰ ਹੁੰਦੇ ਰਹੇ, ਦੂਸਰੇ ਪਾਸੇ ਉਸ ਵਕਤ ਦੇ ਜਾਤ ਪਾਤ 'ਚ ਗੱਸੇ ਬ੍ਰਾਹਮਣਵਾਦ ਦੇ। ਸੁਖਬੀਰ ਸਾਹਿਬ ਜੀ ਦੀ ਐਸੀ ਰਚਨਾ ਜੋ ਸਾਨੂੰ ਅੱਜ ਵੀ ਐਸਾ ਉਪਦੇਸ਼ ਦਿੰਦੀ ਹੈ, ਅੱਜ ਤੋਂ ਕਈ ਸਦੀਆਂ ਪਹਿਲਾਂ ਵੀ ਅਜਿਹੇ ਮਨੁੱਖਾਂ ਦਾ ਜ਼ਿਕਰ ਜਿਨ੍ਹਾਂ ਨੇ ਕੀਤਾ ਹੈ ਉਹ ਅੱਜ ਵੀ ਸਾਡੇ ਵਿੱਚ ਨੇ। ਆਪ ਜੀ ਦਾ ਸ਼ਬਦ ਐਸੇ ਲੋਕਨ ਸਿਉਂ ਕਿਆ ਕਹੀ, ਉਹ ਕਿਹੜੇ ਲੋਕਾਂ ਦਾ ਜ਼ਿਕਰ ਕਰਦੇ ਨੇ ਜੋ ਜ਼ਿੰਦਗੀ ਭਰ ਹਰੇ ਦਾ ਨਾਮ ਨਹੀਂ ਲੈਂਦੇ, ਪ੍ਰਭੂ ਨੂੰ ਸਿਮਰਦੇ ਨੇ, ਸ਼ੁਕਰਗੁਜ਼ਾਰ ਨੇ, ਜੋ ਈਰਖਾ ਵਿੱਚ ਗ੍ਰਸੇ ਨੇ, ਜੋ ਦੂਸਰੇ ਦੀ ਨਿੰਦਿਆ ਚੁਗਲੀ ਬਕੀਲੀ ਕਰਦੇ ਨੇ, ਤਕੱਬਰੀ ਅਹੰਕਾਰੀ ਨੇ, ਜੋ

ਜਾਵੇ ਤੇ ਜ਼ਿੰਦਗੀ ਜਿਉਣ ਦਾ ਸਵਾਦ ਆ ਜਾਵੇ। ਆਓ ਆਪਾਂ ਇਹ ਸ਼ਬਦ ਸਾਰੇ ਪੜ੍ਹੀਏ, ਵਿਚਾਰ ਕਰੀਏ। ਜੇਕਰ ਇਸ ਸ਼ਬਦ ਦੇ ਵਿੱਚ ਜੋ ਅਵਗੁਣ ਦਾ ਜ਼ਿਕਰ ਕੀਤਾ ਸਾਡੇ ਵਿੱਚ ਹਨ ਤੇ ਅਸੀਂ ਉਹਨਾਂ ਨੂੰ ਕੱਢਣ ਦਾ ਯਤਨ ਕਰੀਏ।

ਸਰਬ ਕੋ ਦਾਨ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਰ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਰ ਇੱਕ

ہر مارگ سادی دسے. پچھلے کچھ ایک دن تو جو گرو سادھو ستگرو سانو جیون جین لئی مارگ دستے ہیں اس دیاں کچھ ایک وچاراں آپ جی دے نال رل کے سانجیاں کیتیاں ہیں. گرو بابا جی آخدے ہیں کہ جو سادھو دے مارگ تے چلدا ہے اس دے بینیفٹس, تے جو مارگ تے نہیں چلدا اس دی حالت پہلا او بانی چوں سن لئیے. کہندے ہن جو جیو استری جو زندگی ستگر پوچھ نہ مارگ چالی, ستگرو نو پوچھ کے کس مارگ تے چلنا ٹھیک ہے کس مارگ تے چلنا ٹھیک نہیں ہے, اتے اپنے آپ ہی جدھر نو من نے توریا ادھر نو تر پئی, جدھر نو خیالاں نے پریریا اس پاسے نو ہی چل پائے. ستگرو نو اپنی زندگی دا رہنما نہیں بنایا. کہندے ستگر پوچھنا مارگ چالی ستی رہن وہانی. زندگی ایک رات ہے اتے اس انسان دی زندگی دی یہ جو رات پاپ جیون زندگی پوری لائف ستیاں ستیاں گزر گئی, وہ سارا جیون چلدا تے رہا لیکن کتے بھی پہنچیا نہیں. ستگر پوچھنا مارگ چالی ستی رہن وہانی. اس انسان دا حال سنو جس دی ساری زندگی گزر گئی, ساری زندگی وہ چلتا رہا کچھ نہ کچھ کرتا رہا, کسی نہ کسی رستے تے تپیا ہی ہوندا ہے نا انسان, پر کہندے ہن وہ پہنچیا کتے نہیں. ستگر پوچھنا مارگ چالی ستی رہن وہانی, نانک بالتن رانڈیپا بن پھر تن کملانی. اس دا حال اے ہے اس انسان دی زندگی اخیر جا کے اس طرح ہو جائے گی, اتنی دکھدائی اتنی فرسٹریٹڈ اتنی کنفیوزڈ اتنی ریگریٹفل اتنی ڈس اپوائنٹڈ اتنی مزریبل. جس لئے مہاراج نے کمپیر کیتی ہے ایک مثال نانک بالتن رانڈیپا, جس طرح کوئی بالپن دے وچ ہی یوا اوستھا دے وچ ہی رنڈی ہو جائے اس نو رنڈیپا بھوگنا پی جائے, ساری عمر رنڈیپا بھوگنا پی جائے. کہندے جو او دکھ ہے اوہی دکھ اس تو گھٹ دکھ نہیں ہے اس انسان نو جس نے ستگرو دے مارگ تے نہ چل کے اپنا جیون گزاریا ہے. اتے بن پھر تن کملانی, پھر تو بنا پتی تو بنا جس دا بالپن دے وچ ہی پتی گزر گیا اس نو رنڈیپا بھوگنا پی گیا, او جیو استری جو ہے اس دکھ دی ماری کملا جاندی. گرو بابا جی آخدے ہن جس نے ستگرو دے مارگ نو سادھو دے مارگ نو اختیار نہیں کیتا اس دا جیون سمجھو ایک رنڈیپے والا جیون ہے,
ਅਤੇ ਉਸ ਦਾ ਜੀਵਨ ਇਸ ਦੁੱਖ ਦੇ ਨਾਲ ਕੁਮਲਾ ਜਾਏਗਾ। ਸਤਿਗੁਰ ਕੂਚ ਨਾ ਮਾਰਗ ਚਾਲੀ ਸੁਤੀ ਰਹਿਣ ਵਿਹਾਣੀ ਨਾਨਕ ਬਾਲਤਨ ਰਾਂਡੇਪਾ ਬਿਨ ਫਿਰ ਧਨ ਕੁਮਲਾਣੀ। ਇਹ ਇੱਕ ਸਨੇਰੀਓ ਹੈ ਜਿਨ੍ਹਾਂ ਨੇ ਸਤਿਗੁਰੂ ਦੇ ਮਾਰਗ ਨੂੰ ਨਾ ਸਮਝਿਆ ਨਾ ਉਸ ਮਾਰਗ ਤੇ ਚੱਲੇ ਚੱਲੇ ਉਸ ਮਾਰਗ ਤੇ ਜਿਸ ਮਾਰਗ ਤੇ ਚੱਲਣ ਲਈ ਉਹਨਾਂ ਦਾ ਮਨ ਕਰਦਾ ਰਿਹਾ। ਹੁਣ ਦੂਸਰਾ ਸਨੇਰੀਓ, ਦੂਸਰੀ ਹਾਲਤ, ਬਾਬਾ ਜੀ ਕਹਿੰਦੇ ਹਨ ਜਿਹੜੇ ਮਾਰਗ ਤੇ ਚੱਲੇ, ਸਾਧੂ ਦੇ ਦੱਸੇ ਹੋਏ ਮਾਰਗ ਤੇ ਚੱਲੇ, ਇਹ ਹੁਣ ਨੋਟ ਕਰਨ ਵਾਲੀ ਗੱਲ ਹੈ। ਜਿਹੜੇ ਸਾਧੂ ਦੇ ਦੱਸੇ ਹੋਏ ਮਾਰਗ ਤੇ ਚੱਲੇ, ਜਿਨ੍ਹਾਂ ਨੂੰ ਸਾਧੂ ਦੇ ਨਾਲ ਗੋਸ਼ਟ ਵਿਚਾਰ ਕਰਨ ਦਾ ਮੌਕਾ ਮਿਲਿਆ, ਸਾਧੂ ਦੇ ਨੇੜੇ ਹੋਣ ਦਾ ਮੌਕਾ ਮਿਲਿਆ, ਸਾਧੂ ਦੀ ਸੰਗਤ ਮਿਲੀ, ਹੁਣ ਉਹਨਾਂ ਦੀ ਅਵਸਥਾ, ਉਹਨਾਂ ਨੂੰ ਫਲ ਕੀ ਮਿਲਦਾ ਹੈ, ਮਹਾਰਾਜ ਜੀ ਦੱਸਦੇ ਹਨ। ਹਰ ਜਨ ਸਗਲ ਉਧਾਰੇ ਸੰਗ ਕੇ, ਹਰ ਜਨ ਸਗਲ ਉਧਾਰੇ ਸੰਗ ਕੇ, ਪੈ ਪੁਨੀਤ ਪਵਿੱਤਰ ਮਨ, ਜਨਮ ਜਨਮ ਕੇ ਦੁੱਖ ਹਰੇ। ਜਨਮਾਂ ਜਨਮਾਂਤਰਾਂ ਦੇ ਕਹਿੰਦੇ ਉਹਨਾਂ ਦੇ ਜਿਹੜੇ ਦੁੱਖ ਹਨ ਪਿਛਲੇ ਜਨਮਾਂ ਦੇ ਵੀ, ਕਹਿੰਦੇ ਉਹ ਵੀ ਮੁਆਫ ਹੋ ਗਏ। ਅੱਗੇ ਚੱਲਦੇ ਹਨ, ਮਾਰਗ ਚੱਲੇ ਤਿੰਨੀ ਸੁਖ ਪਾਇਆ। ਜਿਹੜੇ ਸਾਧੂ ਦੇ ਦੱਸੇ ਹੋਏ ਮਾਰਗ ਤੇ ਚੱਲਦੇ ਹਨ, ਕਹਿੰਦੇ ਇਹ ਗਾਰੰਟੀ ਹੈ ਕਿ ਉਹਨਾਂ ਦੇ ਜੀਵਨ ਦੇ ਵਿੱਚ ਸੁਖ ਆਏਗਾ। ਮਾਰਗ ਚੱਲੇ ਤਿੰਨੀ ਸੁਖ ਪਾਇਆ, ਅਤੇ ਜਿਨ੍ਹਾਂ ਨੂੰ ਸਾਧੂ ਦੇ ਨਾਲ ਬਚਨ ਬਿਲਾਸ, ਗੱਲਬਾਤ, ਸਤਸੰਗ, ਗਿਆਨ ਗੋਸ਼ਟ ਕਰਨ ਦਾ ਮੌਕਾ ਮਿਲਦਾ ਹੈ, ਕਹਿੰਦੇ ਜਿਨਸਿਓਂ ਗੋਸ਼ਟ, ਜਿਨ੍ਹਾਂ ਦੇ ਨਾਲ ਸਾਧੂ ਨੇ ਗੋਸ਼ਟੀ ਕੀਤੀ, ਵਿਚਾਰ ਕੀਤੀ, ਸੇ ਤਰੇ, ਕਹਿੰਦੇ ਹਨ ਉਹ ਤਰ ਜਾਂਦੇ ਹਨ। ਸਾਧੂ ਦੀ ਅੰਮ੍ਰਿਤ ਬਾਣੀ ਸੁਣ ਕੇ ਉਹ ਤਰ ਜਾਂਦੇ ਹਨ। ਮਾਰਗ ਚੱਲੇ ਤਿੰਨੀ ਸੁਖ ਪਾਇਆ, ਜਿਨਸਿਓਂ ਗੋਸ਼ਟ ਸੇ ਤਰੇ। ਹਲ ਇੱਥੇ ਬਸ ਨਹੀਂ, ਕਹਿੰਦੇ ਹਨ ਬੂਡਤ ਘੋਰ ਅੰਧਕੂਪ ਮੈਂ। ਜਿਹੜਾ ਇਹ ਸੰਸਾਰ ਨੂੰ ਮਹਾਰਾਜ ਜੀ ਨੇ ਇੱਕ ਜ਼ਹਿਰ ਦਾ ਖੂਹ ਆਖਿਆ ਹੈ, ਸੰਸਾਰ ਨੂੰ ਜ਼ਹਿਰ ਦਾ ਖੂਹ ਆਖਿਆ ਹੈ, ਸੰਸਾਰ ਵਿਖਿਆ ਕੂਪ, ਕੂਪ ਮੈਨੇ ਖੂਹ, ਵਿਖਿਆ ਮੈਨੇ ਜ਼ਹਿਰ। ਕਹਿੰਦੇ ਜਿਹੜੇ ਸਾਧੂ ਦੀ ਸੰਗਤ ਦੇ ਵਿੱਚ ਆ ਗਏ, ਜਿਨ੍ਹਾਂ ਨੇ ਸਾਧੂ ਦੇ ਨਾਲ ਗੋਸ਼ਟ ਕੀਤੀ, ਜਿਹੜੇ ਸਾਧੂ ਦੇ ਮਾਰਗ ਤੇ ਚੱਲੇ, ਕਹਿੰਦੇ ਬੂਡਤ, ਉਹ ਜਿਹੜੇ ਡੁੱਬਦੇ ਸੀ ਨਾ, ਡੁੱਬ ਰਹੇ ਸੀ, ਘੋਰ ਅੰਧਕੂਪ ਮੈਂ, ਉਸ ਖੂਹ ਦੇ ਵਿੱਚ ਜਿੱਥੇ ਘੋਰ ਅੰਧੇਰਾ ਹੈ ਤੇ ਜ਼ਹਿਰ ਹੈ, ਉਹ ਚ ਡੁੱਬ ਰਹੇ ਸੀ। ਉਹ ਡੁੱਬਦੇ ਡੁੱਬਦੇ ਕਹਿੰਦੇ ਸੇ ਸਾਧੂ ਸੰਗ ਪਾਰ ਪਰੇ, ਸਾਧੂ ਦੀ ਸੰਗਤ ਦੇ ਨਾਲ ਉਹ ਚੋ ਪਾਰ ਨਿਕਲ ਆਏ, ਉਹ ਚੋ ਬਚ ਗਏ। ਕਿੰਨੀ ਸ਼ਕਤੀ ਹੈ ਸਾਧ ਸੰਗਤ ਚ, ਸਾਧੂ ਦੀ ਸੰਗਤ ਚ, ਤੇ ਸਾਧੂ ਦੇ ਦੱਸੇ ਹੋਏ ਰਾਹ ਤੇ ਚੱਲਣ ਦੇ ਵਿੱਚ, ਸਾਧੂ ਦੱਸੇ ਹੋਏ ਰਾਹ ਤੇ ਚੱਲਣ ਚ। ਕਹਿੰਦੇ ਹਨ ਬੂਡਤ ਘੋਰ ਅੰਧਕੂਪ ਮੈਂ, ਸੇ ਸਾਧੂ ਸੰਗ ਪਾਰ ਪਰੇ। ਅਖੀਰ ਚ ਲਾਈਨ ਚ ਕਹਿੰਦੇ ਹਨ ਮਹਾਰਾਜ ਜੀ, ਜਿਨਕੇ ਭਾਗ ਵੱਡੇ ਹੈ ਭਾਈ, ਜਿਨ੍ਹਾਂ ਦੇ ਬਹੁਤ ਵੱਡੇ ਭਾਗ ਜਾਗ ਪੈਂਦੇ ਹਨ, ਜਿਨਕੇ ਭਾਗ ਵੱਡੇ ਹੈ ਪਾਈ, ਤਿੰਨ ਸਾਧੂ ਸੰਗ ਮੁਖ ਜੁਰੇ। ਕਹਿੰਦੇ ਜਿਨ੍ਹਾਂ ਦੇ ਬਹੁਤ ਵੱਡੇ ਭਾਗ ਹਨ, ਉਹਨਾਂ ਦੇ ਸਾਧੂ ਸੰਗ ਮੁਖ ਜੁਰੇ, ਭਾਵ ਉਹਨਾਂ ਦੀ ਜ਼ਿੰਦਗੀ ਸਾਧੂ ਦੇ ਨਾਲ ਜੁੜ ਗਈ, ਉਹ ਸਾਧੂ ਦੇ ਨਾਲ ਜੁੜ ਗਏ, ਸਾਧੂ ਦੇ ਨਾਲ ਉਹਨਾਂ ਦਾ ਰਿਸ਼ਤਾ ਹੋ ਗਿਆ, ਸਾਧੂ ਉਹਨਾਂ ਦੀ ਆਤਮਾ ਦੇ ਵਿੱਚ ਬੈਠ ਗਿਆ,
ਉਹਨਾਂ ਨੇ ਸਾਧੂ ਨੂੰ ਆਪਣੇ ਜੀਵਨ ਦੇ ਵਿੱਚ ਆਪਣੇ ਅੰਦਰ ਵਸਾ ਲਿਆ ਤੇ ਸਾਰਾ ਜੀਵਨ ਅੰਦਰ ਵਸੇ ਹੋਏ ਨੂੰ ਕਦੇ ਉਹ ਭੁੱਲੇ ਨਹੀਂ, ਉਹਨਾਂ ਦੇ ਅੰਗ ਸੰਗ ਸਾਧੂ ਰਹੇ। ਗੁਰੂ ਬਾਬਾ ਜੀ ਆਖਦੇ ਹਨ, ਜਿਨ ਕੇ ਭਾਗ ਵੱਡੇ ਹੈ ਭਾਈ, ਤਿੰਨ ਸਾਧੂ ਸੰਗ ਮੁੱਖ ਜੁਰੇ। ਮਹਾਰਾਜ ਜੀ ਕਹਿੰਦੇ ਨੇ, ਜੋ ਐਸੇ ਸ਼ਖਸ ਹਨ, ਜੋ ਐਸੇ ਜੀਵ ਹਨ ਜਿਹੜੇ ਸਾਧੂ ਦੇ ਸੰਗ ਜੁੜੇ ਹਨ, ਸਾਧੂ ਦੀ ਸੰਗਤ ਦੇ ਨਾਲ ਇਸ ਸੰਸਾਰ ਰੂਪੀ ਖੂਹ ਚੋਂ, ਜ਼ਹਿਰੀਲੇ ਖੂਹ ਚੋਂ ਪਾਰ ਨਿਕਲ ਗਏ ਹਨ, ਜਿਹੜੇ ਸਾਧੂਆਂ ਦੇ ਨਾਲ ਬੈਠ ਕੇ ਵਿਚਾਰਾਂ ਕਰਦੇ ਹਨ, ਗੋਸ਼ਟੀ ਕਰਦੇ ਹਨ, ਪੁੱਛਦੇ ਹਨ, ਸਮਝਦੇ ਹਨ ਅਤੇ ਉਹਨਾਂ ਦੇ ਦੱਸੇ ਹੋਏ ਰਸਤੇ ਤੇ ਫਿਰ ਚੱਲਦੇ ਹਨ। ਮਹਾਰਾਜ ਕਹਿੰਦੇ ਹਨ ਉਹਨਾਂ ਦੀ ਇਤਨੀ ਵੱਡੀ ਮਹਿਮਾ, ਕਹਿੰਦੇ ਹਨ ਤਿਨਕੀ ਧੂਰ ਬੰਛ ਹੈ ਨਿਤ ਨਾਨਕ। ਮਹਾਰਾਜ ਜੀ ਕਹਿੰਦੇ ਹਨ, ਮੈਂ ਉਹਨਾਂ ਪੁਰਸ਼ਾਂ ਦੀ ਚਰਨਾਂ ਦੀ ਧੂੜੀ ਬਾਂਛਦਾ ਹਾਂ, ਉਹਨਾਂ ਦੇ ਚਰਨਾਂ ਦੀ ਧੂੜੀ ਮੰਗਦਾ ਹਾਂ। ਨਾਨਕ ਪ੍ਰਭ ਮੇਰਾ ਕਿਰਪਾ ਕਰੇ, ਮੇਰਾ ਪ੍ਰਭੂ ਕਿਰਪਾ ਕਰੇ, ਮੈਨੂੰ ਅਜਿਹੇ ਲੋਕਾਂ ਦੀ, ਅਜਿਹੇ ਪੁਰਸ਼ਾਂ ਦੀ, ਅਜਿਹੇ ਗੁਰਮੁਖਾਂ ਦੀ ਚਰਨਾਂ ਦੀ ਧੂੜੀ ਮਿਲੇ ਤਾਂ ਉਹ ਮੈਂ ਮੱਥੇ ਨੂੰ ਲਗਾਵਾਂ ਜਿਹੜੇ ਸਾਧੂ ਦੇ ਦੱਸੇ ਹੋਏ ਮਾਰਗ ਤੇ ਚੱਲਦੇ ਹਨ, ਕਿਉਂਕਿ ਉਹਨਾਂ ਨੂੰ ਸਾਰੇ ਹੀ ਫਲ ਮਿਲ ਜਾਂਦੇ ਹਨ, ਸਾਰੇ ਫਲ ਮਿਲ ਜਾਂਦੇ ਹਨ ਜਿਹੜੇ ਸਾਧੂ ਦੇ ਦੱਸੇ ਹੋਏ ਮਾਰਗ ਤੇ ਚੱਲਦੇ ਹਨ। ਕਹਿੰਦੇ ਹਰਜਨ ਸਗਲ ਉਧਾਰੇ ਸੰਗ ਕੇ, ਹਰੀ ਦੇ ਜੋ ਜਨ ਹੈ, ਜੋ ਸਾਧੂ ਹੈ, ਕਹਿੰਦੇ ਉਹਦੇ ਨਾਲ ਜਿਤਨੇ ਵੀ ਲੱਗ ਜਾਣਗੇ ਸਾਰਿਆਂ ਦਾ ਹੀ ਉਧਾਰ ਹੋ ਜਾਏਗਾ, ਸਭਨਾਂ ਦਾ। ਸਗਲ ਉਧਾਰੇ ਸੰਗ ਕੇ, ਅਤੇ ਉਹ ਲੋਕ ਭੈ ਪੁਨੀਤ ਪਵਿੱਤਰ ਮਨ, ਉਹਨਾਂ ਦੇ ਮਨ ਜਿਹੜੇ ਹਨ ਉਹ ਪਵਿੱਤਰ ਪੁਨੀਤ ਸ਼ੁੱਧ ਹੋ ਜਾਣਗੇ, ਜਨਮਾਂ ਜਨਮਾਂ ਦੀ ਮੈਲ ਉਹਨਾਂ ਦੀ ਦੂਰ ਹੋ ਜਾਏਗੀ ਤੇ ਸਭ ਕੁਛ ਪ੍ਰਾਪਤ ਹੋ ਜਾਏਗਾ। ਮਾਰਗ ਚੱਲੇ ਤਿੰਨੀ ਸੁਖ ਪਾਇਆ, ਇਨਸਾਨ ਦੀ ਸਭ ਤੋਂ ਵੱਡੀ ਖਾਹਿਸ਼ ਇਹ ਹੈ ਕਿ ਉਹ ਸੁਖੀ ਰਹੇ, ਬਸ ਸੁਖੀ ਰਹੇ। ਮਹਾਰਾਜ ਜੀ ਆਖਦੇ ਹਨ, ਸੁਖੀ ਉਹੀ ਰਹਿਣਗੇ ਜਿਹੜੇ ਸਾਧੂ ਦੀ ਸੰਗਤ, ਸਾਧੂ ਦੇ ਨਾਲ ਵਿਚਾਰਾਂ, ਸਾਧੂ ਦੇ ਨਾਲ ਗੋਸ਼ਟੀ, ਸਾਧੂ ਦੇ ਨਾਲ ਆਪਣਾ ਮੁੱਖ ਜੋੜਨਗੇ, ਆਪਣਾ ਰਿਸ਼ਤਾ ਜੋੜਨਗੇ, ਮਾਰਗ ਤੇ ਚੱਲਣਗੇ ਦੱਸੇ ਹੋਏ ਤੇ, ਜਿਹੜੇ ਬਚਨ ਕਹੇ ਹਨ ਉਹਨਾਂ ਨੂੰ ਕਮਾਉਣਗੇ। ਕਹਿੰਦੇ ਹਨ ਉਹ ਅਵਸ਼ ਸੁਖੀ ਹੋ ਜਾਣਗੇ, ਉਹਨਾਂ ਦੇ ਜੀਵਨ ਜੋ ਹਨ ਉਹ ਸਫਲੇ ਹੋ ਜਾਣਗੇ, ਉਹ ਸੰਸਾਰ ਦੇ ਖੂਹ ਚ ਡੁੱਬਣ ਤੋਂ ਬਚ ਜਾਣਗੇ ਅਤੇ ਉਹ ਪਾਰ ਉਤਰ ਜਾਣਗੇ ਜਿਹੜੇ ਮਹਾਰਾਜ ਜੀ ਆਖਦੇ ਹਨ ਸਾਧੂ ਦੇ ਦੱਸੇ ਹੋਏ ਮਾਰਗ ਤੇ ਚੱਲਦੇ ਹਨ। ਉਹ ਪ੍ਰੇਮ ਨਾਲ ਗੌਰ ਹੋ ਸਕਦੇ।

महाराज जी वाणी चाकते हैं, चार पदार्थ जे को मांगे साध जना की सेवा लागे, चार पदार्थ जे को मांगे साध जना की सेवा लागे, जे को अपना दुख मिटावे हर हर नाम हृदय सद गावे, जे को जन्म मरण ते डरे साध जना की सरनी परे, जिस जन को प्रभु दर्श प्यासा नानक तांके बल बल जासा। बाबा जी बाणी च आखदे हन नाव रूप भयो साध संग, नाव रूप भयो साध संग, केंद्र जड़ा साध संगत है ना, ये समझो एक किश्ती दी तरह है कि तुसी एक किश्ती च सवार हो गए हो, नाव मैंने किश्ती, अते जो साध संगत बैठ गया समझ लो वह किश्ती दे विच बैठ गया है, जो किश्ती उसनू इस जन्म मरण दे पव सागर दे विचों पार कर दे। नाव रूप पयो साध संग, तो इस शब्द दे विच गुरु बाबा जी ने दस्या है कि साधु सानू की रास्ता दसदे हन, की मार्ग दसदे हन। बहुत ही सिंपल जवाब दिता है, बहुत गौर नाल ध्यान नाल सुनो, मन नू जोड़ के, हर मार्ग साधु दसिया, साधु ने ए मार्ग दसिया कि जपिए गुरमंत, साधु कहता है गुरु मंत्र जपो, गुरु मंत्र दा जाप करो, साधु ये मार्ग दसते हैं, हर मार्ग साधु दसिया जपिए गुरमंत्र। सिंपल गल, आसान गल, साधु ने ये नहीं क्या मेरी पूजा करो, ये नहीं क्या कोई मेरा मंत्र जपो, साधु पूर्ण साधु कदे भी ऐसा नहीं करेगा, वो कहेगा गुरु दा मंत्र जपो, गुरु दे नाल जोड़ेगा, प्रपेयर करेगा, समझाएगा, कड़ेगा, ताकि आहिस्ता आहिस्ता आहिस्ता आहिस्ता जिज्ञासु ओह गुरु दे मंत्र दे नाल जोड़ सके, गुरु दे नाल जोड़ सके। इस दे विच नुक्ता समझन वाला है, साधु ने ए नहीं आख्या कि मेरा मंत्र जपो, कहिंदे गुरु दा मंत्र जपो, साध साधु हर मार्ग साधु दसिया कि जपिए गुरमंत। हुण इत्थे एक विचार है थोड़ी जी जो समझण वाली है, गुरु मंत्र ओही जपेगा जिसनू गुरु मंत्र मिलिया है, जिसनू गुरु मंत्र मिलिया नहीं है वो गुरु मंत्र जपण दा अधिकारी नहीं हुंदा, उसनू अधिकार नहीं हुंदा, उस दे गुरमंत्र जपे दी कमाई दा जिम्मेवार गुरु नहीं हुंदा जिसने गुरु तो गुरमंत्र नहीं लिया। अते महाराज जी आखदे हन जो इंसान जीवन दे विच गुरमंत्र प्राणी, जो भी प्राणी गुरमंत्र तो हीणा है, गुरमंत्र तो सखणा है, कहिंदे गुरमंत्र हीन जो प्राणी त्रिगंत जन्म प्रश्न है, कहिंदे हन ओदा जन्म त्रिकार है, लहनत है उस दे जन्म दे जिसने हाले गुरमंत्र नहीं लिया, ते प्रश्न है ओदा जन्म प्रिष्ट है, विकार है। गुरमंत्र हीन जो प्राणी त्रिगंत जन्म प्रश्न है, अगे कहिंदे हन कुकर है, सूकर है, गर्दभ है, सर्पन है, काका तुल खल है, कहिंदे ओ इंसान एना जूना दे विच पवेगा, कुकर है, सूकर है, गर्दभ है, सर्पन है, काका है, कुकर है मैंने कुत्ते, सूकर है मैंने सूर, गर्दभ है मैंने गधे, सर्पने सप कां, कहिंदे ओ इना जूना दे विच इंसान जाएगा जिस इंसान ने गुरु दा मंत्र नहीं लिया, गुरमंत्र तो खाली है, गुरमंत्र तो सखना
ਤੋ ਸਾਡੇ ਵਾਸਤੇ ਇੱਥੇ ਦੋ ਚੀਜ਼ਾਂ ਕਲੀਅਰ ਹੋ ਰਹੀਆਂ ਹਨ। ਨੰਬਰ ਇੱਕ, ਸਾਧੂ ਇੱਕ ਹੀ ਰਸਤਾ ਦੱਸਦਾ ਹੈ ਕਿ ਗੁਰੂ ਦਾ ਮੰਤਰ ਜਪੋ, ਗੁਰੂ ਦਾ ਮੰਤਰ ਜਪੋ। ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਏ। ਸਾਧੂਆਂ ਦਾ ਬਚਨ ਇਹ ਹੈ ਕਿ ਗੁਰੂ ਦੇ ਮੰਤਰ ਦਾ ਜਾਪ ਕਰੋ ਜਿਤਨਾ ਵੱਧ ਤੋਂ ਵੱਧ ਹੋ ਸਕਦਾ ਹੈ, ਤੇ ਜਿਹੜਾ ਇਸ ਬਚਨ ਨੂੰ ਮੰਨ ਲੈ ਉਹ ਤਰ ਜਾਏਗਾ, ਦੁੱਖਾਂ ਚੋਂ ਮੁਕਤ ਹੋ ਜਾਏਗਾ, ਗਮਾਂ ਚੋਂ ਮੁਕਤ ਹੋ ਜਾਏਗਾ, ਤਮਾਮ ਕਿਸਮ ਦੀਆਂ ਮੁਸ਼ਕਲਾਤਾਂ ਉਸਦੇ ਕੋਲੋਂ ਨਸ ਜਾਣਗੀਆਂ, ਜਨਮ ਮਰਨ ਦਾ ਡਰ ਉਸਦਾ ਖਤਮ ਹੋ ਜਾਏਗਾ। ਸਾਧੂ ਇੱਕ ਹੀ ਵਚਨ ਕਰਦੇ ਹਨ, ਹਰ ਮਾਰਗ ਸਾਧੂ ਦੱਸਿਆ ਜਪੀਏ ਗੁਰਮੰਤਰ, ਗੁਰਮੰਤਰ ਦਾ ਜਾਪ ਕਰੋ। ਪਰ ਗੁਰਮੰਤਰ ਦੇ ਜਾਪ ਕਰਨ ਦੇ ਵਾਸਤੇ ਗੁਰਮੰਤਰ ਵੀ ਤੇ ਹੋਣਾ ਚਾਹੀਦਾ ਹੈ ਨਾ, ਤੇ ਗੁਰਮੰਤਰ ਕਿਸ ਤੋਂ ਮਿਲਦਾ ਹੈ? ਕੋਈ ਆਪਣੇ ਆਪ ਹੀ ਗੁਰਮੰਤਰ ਜਾਪ ਕਰਨਾ ਸ਼ੁਰੂ ਕਰ ਲਵੇ ਉਹਦਾ ਕੋਈ ਵਾਲੀ ਵਾਰਸ ਨਹੀਂ ਹੈ, ਗੁਰਮੰਤਰ ਗੁਰੂ ਤੋਂ ਮਿਲਦਾ ਹੈ। ਜਿਹੜੀ ਸਾਡੀ ਵਿਚਾਰ ਹੈ ਪਿਛਲੇ ਹਫ਼ਤਿਆਂ ਤੋਂ ਆਪਾ ਪਹਿਚਾਨਣ ਦੀ ਚੱਲ ਰਹੀ ਹੈ, ਜਦੋਂ ਕਿਸੇ ਇਨਸਾਨ ਦੇ ਸਾਹਮਣੇ ਮੌਤ, ਜਨਮ ਮਰਨ ਦਾ ਭੈ, ਜ਼ਿੰਦਗੀ ਦੇ ਦੁੱਖ, ਜੋ ਪਿਛਲੇ ਕੀਤੇ ਹੋਏ ਕਰਮਾਂ ਦੇ ਨਾਲ ਅਸੀਂ ਹੁਣ ਦੁੱਖ ਭੋਗਦੇ ਹਾਂ, ਇਸ ਤੋਂ ਸੋਝੀ ਆ ਜਾਂਦੀ ਹੈ, ਤੇ ਸੰਗਤ ਚ ਬੈਠ ਕੇ ਉਸਨੂੰ ਇਹ ਪਤਾ ਚੱਲਦਾ ਹੈ ਕਿ ਉਸਨੇ ਆਪਣੇ ਆਪ ਨੂੰ ਲੱਭਣਾ ਹੈ, ਆਪਣੇ ਆਪ ਨੂੰ ਪਛਾਣਨਾ ਹੈ। ਅਜਿਹੀਆਂ ਵਿਚਾਰਾਂ ਸੁਣ ਕੇ ਫਿਰ ਉਹ ਸੋਚਦਾ ਹੈ ਕਿ ਮੈਂ ਕਿਸ ਤਰ੍ਹਾਂ ਆਪਣੇ ਆਪ ਨੂੰ ਪਹਿਚਾਣਾਂ। ਆਪਣੇ ਆਪ ਨੂੰ ਪਹਿਚਾਨਣ ਦੇ ਵਾਸਤੇ, ਆਪਣੇ ਆਪ ਨੂੰ ਲੱਭਣ ਦੇ ਵਾਸਤੇ ਉਸਨੂੰ ਉਸਦੀ ਇਮਦਾਦ ਚਾਹੀਦੀ ਹੈ ਜਿਸ ਨੂੰ ਪਤਾ ਹੋਵੇ ਕਿ ਤੂੰ ਕੌਣ ਹੈ। ਪਰਮਾਤਮਾ ਨੇ ਸਾਨੂੰ ਬਣਾਇਆ, ਪਰਮਾਤਮਾ ਨੂੰ ਹੀ ਪਤਾ ਹੈ ਕਿ ਅਸੀਂ ਕੌਣ ਹਾਂ, ਅਤੇ ਪਰਮਾਤਮਾ ਸਾਨੂੰ ਇਹ ਰਾਜ਼ ਆਪ ਹੀ ਗੁਰੂ ਦੇ ਰੋਲ ਦੇ ਵਿੱਚ ਆ ਕੇ ਸਾਡੀ ਉਹ ਗਲਤ ਹਸਤੀ ਨੂੰ ਤੋੜ ਕੇ, ਗਲਤ ਹਸਤੀ ਨੂੰ ਖਤਮ ਕਰਕੇ, ਸਾਡੇ ਉਸ ਗਲਤ ਹਸਤੀ ਦੇ ਆਧਾਰ ਤੇ ਜੋ ਬਿਹੇਵੀਅਰਸ ਪੱਕੇ ਹੋਏ ਹਨ, ਆਦਤਾਂ ਪੱਕੀਆਂ ਹੋਈਆਂ ਹਨ, ਸੁਭਾਅ ਪੱਕੇ ਹੋਏ ਹਨ, ਮਤ ਪੱਕੀ ਹੋਈ ਹੈ, ਉਸ ਨੂੰ ਸਾਰੀ ਦੀ ਸਾਰੀ ਨੂੰ ਤੋੜ ਕੇ, ਕਿਉਂਕਿ ਗੁਰੂ ਦੀ ਅਥਾਰਟੀ ਇਹ ਹੁੰਦੀ ਹੈ ਕਿ ਉਸ ਦੇ ਸਾਹਮਣੇ ਤੁਸੀਂ ਕੋਈ ਕੁਐਸਚਨ ਨਹੀਂ ਕਰ ਸਕਦੇ ਕਿ ਆਹ ਕਿਉਂ ਹੈ, ਆਹ ਕਿਉਂ ਹੈ, ਆਹ ਕਿਉਂ, ਉਸਦੀ ਮਰਜ਼ੀ, ਕਿਉਂਕਿ ਉਸਨੇ ਤੇ ਚੱਲਣਾ ਹੀ ਤੁਹਾਡੀ ਮਰਜ਼ੀ ਦੇ ਉਲਟ ਹੈ। ਜੋ ਤੁਹਾਡੀ ਮਰਜ਼ੀ ਦੇ ਨਾਲ ਚੱਲਣ ਲੱਗ ਪਿਆ ਫਿਰ ਨਾ ਤਾਂ ਉਹ ਗੁਰੂ ਹੋਇਆ ਤੇ ਨਾ ਹੀ ਉਹ ਤੁਹਾਡੀ ਉਸ ਝੂਠੀ ਹਸਤੀ ਨੂੰ ਤੋੜ ਸਕੇਗਾ। ਝੂਠੀ ਹਸਤੀ ਚਾਹੁੰਦੀ ਮੈਂ ਇੱਦਾਂ ਨਹੀਂ ਕਰਨਾ, ਪਰ ਜਦੋਂ ਅਸੀਂ ਗੁਰੂ ਦੇ ਰਿਸ਼ਤੇ ਦੇ ਵਿੱਚ ਆ ਜਾਂਦੇ ਹਾਂ ਉਦੋਂ ਸਾਡੇ ਕੋਲ ਉਸ ਨੂੰ ਇਨਕਾਰ ਕਰਨ ਦੀ ਕੋਈ ਅਥਾਰਟੀ ਨਹੀਂ ਰਹਿ ਜਾਂਦੀ, ਹੱਕ ਨਹੀਂ ਰਹਿ ਜਾਂਦਾ। ਤੋ ਇਹ ਇੱਕ ਪ੍ਰੋਸੈਸ ਹੈ, ਇੱਕ ਢੰਗ ਹੈ, ਇੱਕ ਵਿਧੀ ਹੈ ਕਿ ਜਗਿਆਸੂ ਆਉਂਦਾ ਗੁਰੂ ਦੇ ਕੋਲ ਕਿ ਬਾਬਾ ਜੀ ਕਿਰਪਾ ਕਰੋ, ਮੈਨੂੰ ਦੱਸੋ ਕਿ ਮੈਂ ਕੌਣ ਹਾਂ, ਕਿਵੇਂ ਜਾਣਾ ਕਿ ਮੈਂ ਕੌਣ ਹਾਂ। ਤੋ ਉਹ ਆਖਦੇ ਹਨ ਬਈ ਇਹ ਤੈਨੂੰ ਅਸੀਂ ਤਾਂ ਦੱਸ ਸਕਾਂਗੇ ਜੇ ਤੇਰਾ ਸਾਡਾ ਕੋਈ ਰਿਸ਼ਤਾ ਬਣੇ, ਤੂੰ ਸ਼ਿਸ਼ ਬਣੇ। ਉਹ ਆਖਦਾ ਜੀ ਮੈਨੂੰ ਆਪਣਾ ਸ਼ਿਸ਼ ਬਣਾਓ। ਉਹ ਕਹਿੰਦੇ ਸਾਡੀ ਸ਼ਰਤ ਬੜੀ ਤਕੜੀ ਹੈ, ਸ਼ਿਸ਼ ਤੇ ਬਣਾ ਲਾਂਗੇ ਤੈਨੂੰ, ਪਰ ਇੱਕ ਆਧਾਰ ਤੇ, ਇੱਕ ਸ਼ਰਤ ਤੇ ਕਿ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ ਤੋ ਆਓ ਹਮਾਰੇ ਪਾਸ, ਜੀਵਤ ਮਰੇ ਮਰੇ ਫੁਨ ਜੀਵੇ ਤਾਂ ਮੁਖ ਅੰਤਰ ਪਾਏ, ਨਾਨਕ ਸਤਿਗੁਰ ਤਦ ਹੀ ਪਾਏ ਜਾਂ ਵਿੱਚੋਂ ਆਪ ਗਵਾਏ। ਸਤਿਗੁਰੂ ਤਾਂ ਹੀ ਮਿਲ ਸਕਦਾ ਹੈ ਜੇ ਵਿੱਚੋਂ ਤੂੰ ਆਪਣੇ ਆਪ ਨੂੰ ਗਵਾਵੇਂ। ਕੱਲ ਦੇ ਕੀਰਤਨ ਦੇ ਵਿੱਚ ਵੀ ਆਪ ਜੀ ਨੇ ਸੁਣਿਆ ਸੀ ਕਿ ਸੰਤਾਂ ਨੂੰ ਪੁੱਛਿਆ ਹਰ ਮਾਰਗ ਸਾਧ ਮੈਂ ਦੱਸੋ ਮਾਰਗ ਸੰਤੋ, ਉਹਨਾਂ ਨੇ ਜਵਾਬ ਇਹ ਦਿੱਤਾ ਮਨ ਅਰਪੋ ਹੋਮੇ ਤਜੋ, ਆਪਣਾ ਮਨ ਅਰਪ ਦਿਓ ਅਤੇ ਹੋਮੇ ਨੂੰ ਤਿਆਗ ਦਿਓ। ਐ ਵਿਚਾਰ ਚੱਲ ਰਹੀ ਹੈ ਨਾ ਸਾਡੀ, ਆਪਣਾ ਮਨ ਅਰਪਣ ਕਰ ਦਿਓ ਅਤੇ ਹੋਮੇ ਨੂੰ ਤਿਆਗ ਦਿਓ,
ਤਾਂ ਫਿਰ ਤੁਹਾਡੀ ਆਪਣੀ ਕੋਈ ਹਸਤੀ ਨਹੀਂ ਰਹਿ ਜਾਂਦੀ, ਤੁਹਾਡੀ ਆਪਣੀ ਹੋਂਦ ਨਹੀਂ ਰਹਿ ਜਾਂਦੀ, ਤੁਸੀਂ ਇੱਕ ਕਿਸਮ ਦੇ ਗੁਲਾਮ ਬਣ ਜਾਂਦੇ ਹੋ। ਗੁਰੂ ਮਹਾਰਾਜ ਜੀ ਆਖਦੇ ਹਨ, ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ, ਤੋ ਆਓ ਹਮਾਰੇ ਪਾਸ। ਅਗਰ ਭਾਗਾਂ ਵਾਲਾ ਜੋ ਕੋਈ, ਜਿਸ ਨੂੰ ਸੱਚਮੁੱਚ ਫਿਰ ਉਸ ਦੀ ਤਲਬ ਹੈ, ਇੱਛਾ ਹੈ, ਕੁਐਸਟ ਹੈ, ਉਹ ਕਹਿੰਦਾ ਹੈ ਸਤ ਬਚਨ, ਉਹ ਕਹਿੰਦਾ ਹੈ ਸਤ ਬਚਨ, ਨਾਨਕ ਸੇਵਕ ਸੋਈ ਆਖੀਏ ਜੋ ਸਿਰ ਧਰੇ ਉਤਾਰ। ਸੇਵਕ ਉਸੇ ਨੂੰ ਆਖਦੇ ਹਨ ਜੋ ਸਿਰ ਉਤਾਰ ਕੇ ਧਰਦਾ ਹੈ, ਲਿਟਰਲੀ ਨਹੀਂ, ਭਾਵ ਉਸਦਾ ਇਹ ਹੈ ਕਿ ਉਹ ਆਖੇ ਕਿ ਮੇਰਾ ਆਪ ਜੀ ਸਿਰ ਵੀ ਚਾਹੋ ਤੇ ਇਹ ਕਿਸੇ ਵਕਤ ਵੀ ਆਪ ਲੈ ਸਕਦੇ ਹੋ, ਮੇਰੀ ਜਾਨ ਜ਼ਿੰਦ ਸਭ ਕੁਛ ਆਪ ਜੀ ਦਾ ਹੈ। ਗੁਰੂ ਮਹਾਰਾਜ ਐਸੇ ਜਗਿਆਸੂ ਨੂੰ ਕਬੂਲ ਕਰਦੇ ਹਨ, ਫਿਰ ਉਹ ਉਸਨੂੰ ਜੋ ਵੀ ਡਿਸਿਪਲਿਨ ਦਿੰਦੇ ਹਨ ਉਹ ਗੁਰੂ ਦੀ ਆਪਣੀ ਮਰਜ਼ੀ, ਹਰੇਕ ਗੁਰੂ ਦਾ ਆਪੋ ਆਪਣਾ ਢੰਗ ਹੈ। ਜਦੋਂ ਉਹ ਕਿਸੇ ਸ਼ਿਸ਼ ਨੂੰ ਅਪਣਾਉਂਦੇ ਹਨ, ਅਖਤਿਆਰ ਕਰਦੇ ਹਨ, ਉਸਨੂੰ ਸਵੀਕਾਰ ਕਰਦੇ ਹਨ, ਉਸ ਰਿਲੇਸ਼ਨਸ਼ਿਪ ਦੀ ਇੱਕ ਸੈਰੇਮਨੀ ਹੈ, ਉਸ ਰਿਲੇਸ਼ਨਸ਼ਿਪ ਦੀ ਇੱਕ ਸੈਰੇਮਨੀ ਹੈ ਜੋ ਬਹੁਤ ਫਾਰਮਲੀ ਨਿਭਾਈ ਜਾਂਦੀ ਹੈ। ਉਸ ਦਿਨ ਤੋਂ ਬਾਅਦ ਸ਼ਿਸ਼ ਡਿਕਲੇਅਰ ਕਰ ਦਿੰਦਾ ਹੈ ਕਿ ਮੇਰਾ ਰੱਬ, ਮੇਰਾ ਇਮਾਨ, ਮੇਰਾ ਸਭ ਕੁਛ, ਮੇਰੀ ਆਤਮਾ, ਮੇਰੀ ਰੂਹ, ਮੇਰੇ ਜਿਸਮ, ਮੇਰੇ ਪਰਿਵਾਰ, ਮੇਰੇ ਧਨ ਦੌਲਤ ਦਾ ਸਭ ਕੁਛ ਦਾ ਮਾਲਕ ਇਹ ਗੁਰੂ ਹੈ, ਮੈਂ ਆਪਣਾ ਆਪ ਇਸ ਨੂੰ ਵੇਚ ਦਿੱਤਾ ਹੈ। ਤੇ ਗੁਰੂ ਇਹ ਡਿਕਲੇਅਰ ਕਰ ਦਿੰਦਾ ਹੈ ਕਿ ਇਸ ਨੂੰ ਮੈਂ ਸਵੀਕਾਰ ਕਰ ਲਿਆ ਹੈ, ਇਸ ਨੂੰ ਜਨਮ ਮਰਨ ਦੇ ਗੇੜਾਂ ਚੋਂ ਕੱਢਣਾ, ਇਸ ਨੂੰ ਅਗਿਆਨਤਾ ਦੇ ਵਿੱਚੋਂ ਕੱਢਣਾ, ਉਹ ਮੇਰਾ ਫਰਜ਼ ਹੈ। ਪਰ ਗੁਰੂ ਇੱਕ ਕੰਮ ਉਸ ਨੂੰ ਆਖਦਾ ਹੈ ਕਿ ਤੂੰ ਗੁਰਮੰਤਰ ਦਾ ਜਾਪ ਕਰਨਾ ਹੈ, ਜੋ ਮਰਿਆਦਾ ਤੈਨੂੰ ਦੱਸੀ ਗਈ ਹੈ, ਜੋ ਡਿਸਿਪਲਿਨ ਤੈਨੂੰ ਦੱਸਿਆ ਗਿਆ ਹੈ, ਕਿਉਂਕਿ ਮਰਿਆਦਾ ਉੱਤੇ ਸਵਾਲ ਕੀਤਾ ਗਿਆ ਸੀ, ਮਰਿਆਦਾ ਗੁਰੂ ਅਤੇ ਸ਼ਿਸ਼ ਦੇ ਦਰਮਿਆਨ ਦੇ ਵਿੱਚ, ਗੁਰੂ ਦੱਸਦਾ ਹੈ। ਸਤਿਗੁਰੂ ਫੁਰਮਾਇਆ ਕਾਰੀ ਇਹ ਕਰਿਓ, ਸਤਿਗੁਰੂ ਫਿਰ ਫੁਰਮਾਉਂਦਾ ਹੈ ਵੀ ਆਹ ਕਾਰ ਤੈਂ ਕਰਨੀ ਹੈ, ਆਹ ਕਾਰ ਤੈਂ ਕਰਨੀ ਹੈ, ਆ ਕਰਨੀ ਤੈਂ ਕਰਨੀ ਹੈ। ਉਹ ਕਰਨੀ ਦੇ ਵਿੱਚ ਜਦੋਂ ਅਸੀਂ ਗੁਰੂ ਧਾਰਨ ਕਰਦੇ ਹਾਂ, ਅਲੱਗ ਅਲੱਗ ਧਰਮਾਂ ਦਾ, ਅਲੱਗ ਅਲੱਗ ਗੁਰੂਆਂ ਦਾ ਆਪੋ ਆਪਣਾ ਢੰਗ ਹੈ ਆਪਣੇ ਸ਼ਿਸ਼ ਨੂੰ ਸਵੀਕਾਰ ਕਰਨ ਦਾ। ਸਿੱਖ ਮਾਰਗ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਘਰ ਦੇ ਵਿੱਚ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਹੀ ਜੋਤ, ਗੁਰੂ ਨਾਨਕ ਦੇਵ ਜੀ ਦੀ ਜੋਤ, ਗੁਰੂ ਅੰਗਦ ਦੇਵ ਜੀ ਮਹਾਰਾਜ, ਗੁਰੂ ਅਮਰਦਾਸ ਜੀ ਮਹਾਰਾਜ ਅਤੇ ਇਸੇ ਤਰ੍ਹਾਂ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਰੂਪ ਦੇ ਵਿੱਚ ਉਹ ਜੋਤ ਜੋ ਹੈ, ਉਹ ਜੋਤ ਉਹੀ ਰਹੀ, ਸਰੀਰ ਬਦਲਦੇ ਰਹੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵਿੱਚ ਉਸ ਜਾਮੇ ਦੇ ਵਿੱਚ ਗੁਰੂ ਨਾਨਕ ਨੇ ਆਪਣੀ ਇਹ ਮਰਿਆਦਾ ਕਾਇਮ ਕਰ ਦਿੱਤੀ ਕਿ ਜੋ ਸਾਡਾ ਸ਼ਿਸ਼ ਬਣਨਾ ਚਾਹੇਗਾ, ਸਾਤੋਂ ਗੁਰਮੰਤਰ ਲੈਣਾ ਚਾਹੇਗਾ, ਸਾਡੀ ਸਿੱਖੀ ਧਾਰਨ ਕਰਨੀ ਜੋ ਚਾਹੇਗਾ, ਉਸ ਦੇ ਵਾਸਤੇ ਆਹ ਸ਼ਰਤਾਂ ਹਨ। ਅੰਮ੍ਰਿਤ ਪਾਨ ਕੀਤੇ ਤੋਂ ਬਿਨਾਂ ਉਹ ਗੁਰੂ ਕਾ ਸਿੱਖ ਨਹੀਂ ਬਣ ਸਕਦਾ, ਉਸਨੂੰ ਅੰਮ੍ਰਿਤ ਛਕਣਾ ਪਏਗਾ। ਔਰ ਜੇ ਕੋਈ ਆਖੇ ਕਿ ਮੈਂ ਇਹ ਨਹੀਂ ਕਰਨਾ ਚਾਹੁੰਦਾ, ਇਸ ਦੀ ਕੀ ਲੋੜ ਹੈ, ਇਸ ਦਾ ਮਤਲਬ ਉਹ ਨਾ ਆਪਣੀ ਹੋਮੇ ਤੇ ਨਾ ਆਪਣਾ ਮਨ ਗੁਰੂ ਨੂੰ ਦੇਣ ਨੂੰ ਤਿਆਰ ਹੈ, ਕਿਉਂਕਿ ਉਹ ਪਹਿਲੇ ਦਿਨ ਤੋਂ ਹੀ ਉਹ ਸਵਾਲ ਸ਼ੁਰੂ ਕਰ ਲੈਂਦਾ ਹੈ। ਜਿਸਨੇ ਸਵਾਲ ਕਰਤਾ, ਗੁਰੂ ਮਹਾਰਾਜ ਉਸਨੂੰ ਸਵੀਕਾਰ ਨਹੀਂ ਕਰਦੇ, ਕਿਉਂਕਿ ਉਹਨਾਂ ਨੇ ਇਸੇ ਹੀ ਚੀਜ਼ ਨੂੰ ਤੋੜਨਾ ਹੈ, ਇਸ ਝੂਠੀ ਹਸਤੀ ਦੀ ਮਨ ਮਰਜ਼ੀ ਨੂੰ, ਇਸ ਝੂਠੀ ਹਸਤੀ ਦੇ ਗਿਆਨ ਨੂੰ ਹੀ ਉਹਨਾਂ ਨੇ ਤੋੜਨਾ ਹੈ। ਉਹਨਾਂ ਨੂੰ ਫੁੱਲ ਅਥਾਰਟੀ ਹੈ ਕਿ ਸਾਡੇ ਤਨ ਨਾਲ ਜੋ ਮਰਜ਼ੀ ਕਰ ਦੇਣ, ਜਿਸ ਤਰ੍ਹਾਂ ਦਾ ਮਰਜ਼ੀ ਬਣਾ ਦੇਣ, ਅਤੇ ਸਾਡੇ ਮਨ ਦੇ ਟੋਟਲੀ ਅਗੇਂਸਟ ਚਲੇ ਜਾਣ। ਸਾਡੀ ਜੋ ਬਿਲੀਫ ਸਿਸਟਮ ਹੈ, ਗਿਆਨ ਹੈ, ਜੋ ਅਸੀਂ ਠੀਕ ਸਮਝਦੇ ਹਾਂ, ਉਸਦੇ ਟੋਟਲੀ ਉਹ ਆਪੋਜ਼ਿਟ ਜਾ ਸਕਦੇ, ਉਸ ਦੀ ਉੱਥੇ ਕੋਈ ਬੁੱਕਤ ਹੀ ਨਹੀਂ ਰਹਿ ਜਾਂਦੀ।
ਜੇ ਕੋਈ ਸਿੱਖ ਆਖੇ ਮਹਾਰਾਜ ਇਸ ਚੀਜ਼ ਦੀ ਕੀ ਲੋੜ ਹੈ, ਇਹਦਾ ਮਤਲਬ ਕਿ ਉਹ ਆਪਣਾ ਗਿਆਨ ਉੱਥੇ ਫਿਰ ਦਿਖਾ ਰਿਹਾ ਹੈ, ਪਰ ਉਸਦੇ ਗਿਆਨ ਦੀ ਤਾਂ ਉੱਥੇ ਕੋਈ ਬੁੱਕਤ ਹੀ ਨਹੀਂ, ਉੱਥੇ ਤੇ ਪਹਿਲਾਂ ਹੀ ਇਹ ਤਖਤੀ ਲੱਗੀ ਹੈ ਜੀਵਤ ਮਰੇ ਮਰੇ ਫੁਨ ਜੀਵੇ ਤਾਂ ਮੁਖ ਅੰਤਰ ਪਾਏ, ਨਾਨਕ ਸਤਿਗੁਰ ਤਦ ਹੀ ਪਾਏ ਜਾਂ ਵਿੱਚੋਂ ਆਪ ਗਵਾਏ, ਆਪਣਾ ਆਪ ਗਵਾ ਦੇਵੇ। ਅਤੇ ਕਿਸੇ ਵੀ ਧਰਮ ਦੇ ਵਿੱਚ ਜਦੋਂ ਸ਼ਿਸ਼ ਗੁਰੂ ਧਾਰਨ ਕਰਦਾ ਹੈ ਉਸ ਦਾ ਇੱਕ ਹੀ ਢੰਗ ਹੈ ਕਿ ਸ਼ਿਸ਼ ਆਪਣੇ ਆਪ ਨੂੰ ਸਰੈਂਡਰ ਕਰ ਦਿੰਦਾ ਹੈ। ਕੀ ਡਿਸਿਪਲਿਨ ਹੈ, ਉਹ ਗੁਰੂ ਦੀ ਆਪਣੀ ਮਰਜ਼ੀ, ਉਹ ਗੁਰੂ ਜਾਣਦਾ ਹੈ। ਉਸ ਨੂੰ ਕਈ ਲੋਕ ਪ੍ਰੂਵ ਕਰਨ ਦੀ ਕੋਸ਼ਿਸ਼ ਕਰਦੇ ਹਨ ਕਿ ਸਾਇੰਟੀਫਿਕਲੀ ਇਸ ਚੀਜ਼ ਦਾ ਆਹ ਫਾਇਦਾ, ਇਸ ਚੀਜ਼ ਦਾ ਆਹ ਫਾਇਦਾ, ਇਸ ਚੀਜ਼ ਦਾ ਆਹ ਫਾਇਦਾ। ਪਰ ਜੋ ਸਿੱਖ ਹੈ ਉਹ ਸਿਰਫ ਇੱਕ ਹੀ ਗੱਲ ਦੇਖਦਾ ਹੈ ਕਿ ਇਹ ਗੁਰੂ ਦਾ ਬਚਨ ਹੈ, ਬਸ ਉਸ ਨੂੰ ਉਹ ਉਸ ਚ ਚਾਹੇ ਫਾਇਦਾ ਹੈ ਜਾਂ ਨਹੀਂ ਹੈ, ਉਹ ਸਾਇੰਟਿਫਿਕ ਹੈ, ਸਾਇੰਟਿਫਿਕ ਹੈ ਜਾਂ ਅਨਸਾਇੰਟਿਫਿਕ ਹੈ, ਉਹ ਰੈਸ਼ਨਲ ਹੈ ਜਾਂ ਇਰੈਸ਼ਨਲ ਹੈ, ਪਰ ਉਹ ਗੁਰੂ ਦਾ ਵਚਨ ਹੈ ਬਸ। ਸਿੱਖ ਦੇ ਵਾਸਤੇ ਇਤਨਾ ਹੀ ਹੈ ਕਿ ਉਹ ਗੁਰੂ ਦੇ ਵਚਨ ਨੂੰ, ਉਸ ਦੀ ਅਥਾਰਟੀ ਨੂੰ ਚੈਲੰਜ ਨਹੀਂ ਕਰ ਸਕਦਾ, ਕ੍ਰੋਸ ਨਹੀਂ ਕਰ ਸਕਦਾ। ਤੇ ਸਾਡੇ ਧਰਮ ਦੇ ਵਿੱਚ ਗੁਰੂ ਵਾਲੇ ਅਸੀਂ ਉਸ ਦਿਨ ਬਣਦੇ ਹਾਂ, ਗੁਰਮੰਤਰ ਸਾਨੂੰ ਉਸ ਦਿਨ ਮਿਲਦਾ ਹੈ ਜਿਸ ਦਿਨ ਅਸੀਂ ਉਹ ਜੋ ਸੈਰੇਮਨੀ ਹੈ ਪੰਜ ਪਿਆਰਿਆਂ ਤੋਂ ਅੰਮ੍ਰਿਤ ਛੱਕ ਕੇ ਤੇ ਪੰਜ ਪਿਆਰਿਆਂ ਤੋਂ ਗੁਰੂ ਮੰਤਰ ਦੀ ਦਾਤ ਵਾਹਿਗੁਰੂ ਸ਼ਬਦ ਜੋ ਹੈ ਉਹ ਫਾਰਮਲੀ ਉਹਨਾਂ ਤੋਂ ਸੁਣਦੇ ਹਾਂ ਕਿ ਅੱਜ ਤੋਂ ਤੁਹਾਡਾ ਮੰਤਰ ਜੋ ਹੈ ਉਹ ਵਾਹਿਗੁਰੂ ਸ਼ਬਦ ਹੈ। ਉਹ ਸੁਣਨ ਤੋਂ ਬਾਅਦ ਸਾਡੀ ਆਤਮਾ ਦੇ ਉੱਤੇ ਮੋਹਰ ਲੱਗ ਗਈ, ਸਾਨੂੰ ਅਧਿਕਾਰ ਮਿਲ ਗਿਆ ਉਸ ਸ਼ਬਦ ਦੇ ਜਾਪ ਕਰਨ ਦਾ। ਫਿਰ ਉਹ ਸਿੱਖ ਨੇ ਆਪਣੀ ਜ਼ਿੰਦਗੀ ਦੇ ਵਿੱਚ ਜੋ ਡਿਸਿਪਲਿਨ ਉਸਨੂੰ ਦੱਸਿਆ ਗਿਆ ਹੈ ਉਸ ਡਿਸਿਪਲਿਨ ਨੂੰ ਉਸਨੇ ਕਮਾਉਣਾ ਹੈ, ਉਸ ਡਿਸਿਪਲਿਨ ਦੇ ਵਿੱਚ ਉਸਨੇ ਰਹਿਣਾ ਹੈ, ਅਤੇ ਨਾਲ ਦੀ ਨਾਲ ਗੁਰਬਾਣੀ ਦੇ ਵਿੱਚੋਂ ਜੋ ਉਸਨੂੰ ਉਪਦੇਸ਼ ਮਿਲੀ ਜਾਂਦਾ ਹੈ ਉਸਨੂੰ ਉਹ ਕਮਾਈ ਜਾਣਾ ਹੈ। ਆਹਿਸਤਾ ਆਹਿਸਤਾ ਉਸਦੀ ਅਵਸਥਾ ਜੋ ਹੈ ਉਹ ਉੱਚੀ ਉੱਠਦੀ ਜਾਏਗੀ, ਉੱਚੀ ਉੱਠਦੀ ਜਾਏਗੀ। ਤੇ ਬਾਕੀ ਦੀਆਂ ਆਤਮਕ ਅਵਸਥਾ ਜਿਉਂ ਜਿਉਂ ਉਹ ਗੁਰਬਾਣੀ ਦੀ ਸਮਝ ਵਿਚਾਰ ਨਾਲ ਉੱਚਾ ਉੱਠੇਗਾ ਤਿਉਂ ਤਿਉਂ ਉਸਨੂੰ ਆਤਮਕ ਅਵਸਥਾਵਾਂ ਪ੍ਰਾਪਤ ਹੁੰਦੀਆਂ ਜਾਣਗੀਆਂ, ਗੁਰਬਾਣੀ ਦੇ ਸ਼ਬਦਾਂ ਦੇ ਵਿੱਚੋਂ ਉਸਨੂੰ ਰਹਿਨੁਮਾਈ ਮਿਲੇਗੀ, ਗਾਈਡੈਂਸ ਮਿਲੇਗੀ ਕਿ ਤੂੰ ਕੀ ਕੁਛ ਕਰਨਾ ਹੈ ਹੋਰ। ਅਤੇ ਮੁੱਖ ਕਰਕੇ ਜੋ ਉਸਨੂੰ ਗੁਰਮੰਤਰ ਮਿਲਿਆ ਹੈ ਪੰਜ ਪਿਆਰਿਆਂ ਤੋਂ ਉਸ ਗੁਰਮੰਤਰ ਦਾ ਜਾਪ ਕਰਨਾ ਹੈ, ਉਹ ਹੈ ਸ਼ਬਦ ਵਾਹਿਗੁਰੂ। ਪਰ ਇਸ ਦੀ ਅਥਾਰਟੀ ਮੇਰੇ ਕਹਿਣ ਦੇ ਨਾਲ ਨਹੀਂ ਆ ਸਕਦੀ, ਇਸ ਦੀ ਅਥਾਰਟੀ ਜੋ ਹੈ ਉਹ ਸਿਰਫ ਗੁਰੂ ਨੂੰ ਹੈ ਮੰਤਰ ਦੇਣ ਦੀ, ਉਹ ਗੁਰੂ ਤੋਂ ਹੀ ਲੈਣਾ ਪੈਂਦਾ ਹੈ ਤਾਂ ਜਾ ਕੇ ਉਹ ਸਫਲਾ ਹੁੰਦਾ ਹੈ, ਉਸਦੀ ਕਮਾਈ ਕੀਤੀ ਹੋਈ ਸਫਲੀ ਹੁੰਦੀ ਹੈ। ਤੋ ਉਹ ਹੈ ਜੋ ਸ਼ਬਦ ਸਾਨੂੰ ਪ੍ਰਾਪਤ ਹੁੰਦਾ ਹੈ, ਫਿਰ ਸਿੱਖ ਦਾ ਫਰਜ਼ ਹੈ ਆਪਣੀ ਜ਼ਿੰਦਗੀ ਦੇ ਵਿੱਚ ਉਸ ਸ਼ਬਦ ਨੂੰ, ਵਾਹਿਗੁਰੂ ਸ਼ਬਦ ਨੂੰ ਰੋਜ਼ਾਨਾ, ਜੋ ਆਰੰਭ ਹੀ ਕਰ ਰਿਹਾ ਹੈ ਉਹ ਰੋਜ਼ਾਨਾ ਤਕਰੀਬਨ ਘੰਟਾ ਸਵਾ ਘੰਟਾ ਬੋਲ ਕੇ ਉਸਦਾ ਜਾਪ ਕਰੇ। 4-6 ਮਹੀਨੇ ਟਾਈਮ ਨੀਅਤ ਕਰ ਲੈ, ਜਗ੍ਹਾ ਨੀਅਤ ਕਰ ਲੈ, ਔਰ ਉਸਨੂੰ ਖੁੰਝਣ ਨਾ ਦੇਵੇ, ਕਦੇ ਵੀ ਖੁੰਝਣ ਨਾ ਦੇਵੇ। ਉਸ ਟਾਈਮ ਤੇ ਬੋਲ ਕੇ ਪਹਿਲਾਂ ਉਹ ਉਸ ਵਾਹਿਗੁਰੂ ਸ਼ਬਦ ਦਾ ਅਭਿਆਸ ਕਰੇ ਜਿਤਨੀ ਦੇਰ ਹੋ ਸਕਦਾ ਹੈ, ਘੰਟਾ ਤੇ ਜ਼ਰੂਰੀ ਕਰਨਾ ਚਾਹੀਦਾ ਹੈ, ਔਰ ਆਹਿਸਤਾ ਆਹਿਸਤਾ ਫਿਰ ਉਹ ਟਾਈਮ ਨੂੰ ਵਧਾਉਣਾ ਚਾਹੀਦਾ ਹੈ। ਤੇ 4-6 ਮਹੀਨੇ ਉਸਦਾ ਬੋਲ ਕੇ ਅਭਿਆਸ ਕਰਨਾ ਚਾਹੀਦਾ ਹੈ। ਉਸ ਤੋਂ ਬਾਅਦ ਆਹਿਸਤਾ ਆਹਿਸਤਾ ਜਦੋਂ ਉਹ ਸ਼ਬਦ ਸਾਡੇ ਅੰਦਰ ਰਚ ਜਾਂਦਾ ਹੈ ਤਾਂ ਫਿਰ ਸਾਡੀ ਸੁਰਤ ਵਿੱਚ ਉਹ ਬੈਠ ਜਾਂਦਾ ਹੈ, ਫਿਰ ਅਸੀਂ ਸਾਇਲੈਂਟਲੀ ਅੰਦਰ ਆਪਣੇ ਅੰਦਰ ਉਸਦਾ ਅਭਿਆਸ ਕਰਦੇ ਰਹਿੰਦੇ ਹਾਂ। ਤੋ ਇਸ ਤਰ੍ਹਾਂ ਲਗਾਤਾਰ ਜੋ ਅਭਿਆਸ ਨਿਤਨੇਮ ਨਾਲ ਕਰਦਾ ਹੈ ਵਾਹਿਗੁਰੂ ਸ਼ਬਦ ਦਾ, ਸਾਰੀ ਜ਼ਿੰਦਗੀ ਉਸਨੂੰ ਉਹ ਭੁਜਾਉਂਦਾ ਨਹੀਂ ਹੈ, ਗੁਰਮੰਤਰ ਦਾ ਅਭਿਆਸ ਕਰਦਾ ਹੈ, ਕਿਉਂਕਿ ਗੁਰੂ ਆਪਣੇ ਵੱਲੋਂ ਉਸਨੂੰ ਇੱਕ ਸ਼ਬਦ ਦਿੰਦਾ ਹੈ। ਬਸ ਸ਼ਿਸ਼ ਨੂੰ ਸ਼ਬਦ ਦੇਣ ਦੇ ਵਿੱਚ ਹੀ ਗੁਰੂ ਕਹਿ ਦਿੰਦਾ ਹੈ ਕਿ ਤੂੰ ਇਸ ਦਾ ਅਭਿਆਸ ਕਰਨਾ, ਤੇਰਾ ਕੰਮ ਸਿਰਫ ਇਤਨਾ, ਬਾਕੀ ਸਾਰਾ ਹੀ ਕੰਮ ਮੇਰਾ ਹੈ, ਉਸਦੀ ਜ਼ਿੰਮੇਵਾਰੀ ਲੈ ਲਈ। ਔਰ ਉਸ ਜ਼ਿੰਮੇਵਾਰੀ ਨੂੰ ਗੁਰੂ ਮਹਾਰਾਜ ਪੂਰੀ ਨਿਭਾਉਂਦੇ ਹਨ,
अगर सिख उसनु पूरी तरह प्यार दे नाल श्रद्धा दे नाल कि मेरे गुरु ने आ वचन कीता है, वो कुछ भी कर सकते हैं। उना दा वचन बस पालना है, वचन पालन दे विच उना दी प्रसन्नता है, वचन पालन दे विच उना दी खुशी है। उना दे दित्ते हुए गुरमंत्र नु जो कमांदा है वो इंसान जो है गुरमंत्र दी कमाई दे नाल उस दे अंदर मंच टिका आंदा है, मंच आहिस्ता आहिस्ता गुरमंत्र ही वस जांदा है। सुत्या प्या भी उस दे अंदर वाहिगुरु शब्द चलता रहिंदा है, उठद्या बैठद्या जागद्या हर वेले उस दे अंदर गुरमंत्र वाहिगुरु शब्द जो है वह वसया रहिंदा है। अते उस वाहिगुरु शब्द की कमाई दे नाल उस दे मन दे अंदर वह इतना वस जांदा है कि बाकी तमाम मन दे ख्याल उस दे वैसे ही जो शांत हो जाते हैं। तो अखीर दे विच जिस वाहिगुरु नूं ओ याद करता है, जिस नूं याद करिए ओ उसके सारे गुण साडे अंदर आ जाते हैं, उसका सारा सुभा साडे अंदर आ जाता है, अते असी उस दे विच लीन हो जाने हाँ। उस दी कमाई दे विचों ही सानू जो है ओ ब्रह्म ज्ञान दी दात प्राप्त होनी शुरू होंदी है। उस दी कमाई दे नाल होमे दा नाश हुंदा है, अते सिख दा एक बॉन्ड हुंदा है, एक प्यार हुंदा है कि मेरे गुरु मंत्र जे मेरे गुरु दा मंत्र है जिस नाल उस दा गुरु दे नाल बहुत डूंगा रिश्ता बनिया रहिंदा है। सो अज दा कीर्तन दा इस विचार उते समाप्त करना चाहुंदा सी कि सानू गुरु महाराज जी ने अपनी बाणी च मार्ग दस्या है, उस मार्ग दे विच गुरबाणी तो उपदेश लेना है। उस दे विच ए उपदेश मिलदे हन कि अपनी मत नू त्यागो, अपने हठ नू त्यागो, अपना जो इधरों उधरों ज्ञान कठा कीता होया सुभाव बने पए हन, मन की मत त्यागो। हरजन इथों सी कीर्तन शुरू कीता सी, उस नू त्यागो। उस तों बाद गुरु उपदेश ए है कि डड्डा डेरा ए नहीं, जह डेरा तै जान, ए डेरा नहीं है, निज घर ए नहीं है, ए ते पता नहीं केड़े दिन इस घर दे विचों असां निकाले जाना है। दूसरा कीर्तन कीता सी, तीसरा कीर्तन कीता सी कि साडी जिंदगी दे विच जो भी असीं कर्म करदे हां उन्हां दा जाके अगे हिसाब किताब हुंदा है, और उस दे हिसाब किताब दे अनुसार साडी गति हुंदी है। जिसने गुरमंत्र दी कमाई नहीं कीती, जिसने साधु दे मार्ग ते चल के अपना जीवन नहीं गुजारिया, वह फिर अनेक किस्म दे कष्ट भोगदे हन, अनेक किस्म दीआं जूनां दे विच जांदे हन। सो वह सारे दे सारे कीर्तन फिर इंसान ने अपने आपे नूं पहचानना है, यह भी पवित्र गुरबाणी का उपदेश है। सो बाणी नूं ध्यान नाल पढ़ांगे तो ध्यान नाल उस दे विचों सानूं जो गुरबाणी दे पहलू हन वह समझ आउंदे जाणगे। उन्हां नूं समझदिआं समझदिआं यह होएगा कि असी अपने ख्यालां नूं गुरु महाराज जी दे ख्यालां नाल रिप्लेस कर लवांगे, साडे अंदर अपने ख्याल नहीं रह जाणगे, गुरु महाराज जी दे ख्याल साडे ख्याल बन जाणगे। ते अंदाजा लगाओ उस इंसान दी महिमा कितनी क वड्डी है जिस दे अंदर अपना कोई ख्याल ना होवे, सिर्फ गुरु दे ही विचार उस दे विचार बन जाण, तो उहदी विचारधारा कितनी उच्ची होई, कितनी पवित्र होई, कितना अंदरों शुद्ध हो गया, कितने अच्छे उस दे विचार हो गए। अते नाल नाल उसने फिर वाहिगुरु शब्द दी जदों कमाई कीती, उसकी तपस्या कीती, उसका मन काबू च आ गया, उसका मन जित्या गया, क्योंकि वाहिगुरु शब्द ने तमाम मन दे ख्यालां नूं अपने विच ही जज़्ब कर जाना है। क्योंकि जिसका अभ्यास निता प्रति करांगे ओही एक ख्याल फिर अंदर रह जाएगा, बाकी तमाम ख्याल जो हन वो बंद हो जाएंगे। उस दे होण दे नाल जदों अंदर बिल्कुल शांत हो गया, टिकाओ दे विच आ गया, मन जित्या गया, सानू अंदरों ही अपने अंदरों साडा असल आपा जो है उस दे दीदार होणगे, सानू ब्रह्म ज्ञान दी प्राप्ति होएगी। ए ब्रीफली इतने कि दिनां दे विच मैं गुरु महाराज जी दा जो मार्ग है आप जी दी सेवा च रखण दी कोशिश कीती है। हर मार्ग साधु दस्या जपिए गुरमंत, अपने जीवन च गुरु धारण करो। महाराज जी अपनी बाणी दे विच एक गल आखदे हन, तो मैं वह भी सुनानी चाहना हाँ। कर्मवंती सलाहया नानक कर गुर पीर, गुरु पीर करके, सुन वाली गल है, गुरु पीर करके ही कहिंदे कमाई हो सकती है, वैसे नहीं कमाई हो सकती। ऐदां नहीं भी चार किताबां कितों पढ़ लो, तो कितों चार पांच सेमिनार अटेंड कर लो, कितों कुछ इन्फॉर्मेशन कट्ठी करी जाओ, ओहदे नाल सोचो कि असीं अपने आप ते वर्क करना शुरू कर दिता है।
ਤੇ ਇਨਰ ਗਰੋਥ ਸ਼ੁਰੂ ਕਰ ਦਿੱਤੀ ਹੈ। ਇਹ ਅੱਜ ਕੱਲ ਵੈਸਟਰਨ ਸੋਸਾਇਟੀ ਦੇ ਵਿੱਚ ਬੜਾ ਚੱਲ ਰਿਹਾ ਹੈ। ਇਹ ਗੁਰਮਤ ਨਹੀਂ ਹੈ, ਉਹ ਇਨਕੰਪਲੀਟ ਮਾਰਗ ਹਨ, ਉਹ ਕਿਤੇ ਪਹੁੰਚਾਉਂਦੇ ਨਹੀਂ ਹਨ। ਹਾਂ, ਉਹਨਾਂ ਦਾ ਆਪਣਾ ਧੰਦਾ ਜ਼ਰੂਰ ਹੈ। ਗੁਰੂ ਮਹਾਰਾਜ ਜੀ ਆਖਦੇ ਹਨ ਕਰਮਵੰਤੀ ਸਲਾਹਿਆ, ਕਰਮਾਂ ਵਾਲਿਆਂ ਨੇ ਰੱਬ ਨੂੰ ਸਲਾਹਿਆ ਕਿਵੇਂ ਨਾਨਕ ਕਰ ਗੁਰ ਪੀਰ, ਗੁਰੂ ਪੀਰ ਕਰਕੇ ਫਿਰ ਉਸਨੂੰ ਸਲਾਹਿਆ ਹੈ, ਐਵੇਂ ਨਹੀਂ। ਤੇ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਆਪਣੀ ਇੱਕ ਵਚਨ ਚ ਇਸ ਤਰ੍ਹਾਂ ਲਿਖਿਆ ਹੈ, ਜਿਸ ਗੁਰ ਤੇ ਹਰ ਪਾਇਆ ਸੋ ਗੁਰ ਹਮ ਕੀਨੀ। ਕਹਿੰਦੇ ਜਿਸ ਗੁਰੂ ਤੋਂ ਮੈਂ ਹਰੀ ਵਾਹਿਗੁਰੂ ਪਰਮਾਤਮਾ ਪਾਇਆ, ਉਹ ਗੁਰੂ ਮੈਂ ਕੀਤਾ ਸੀ, ਉਸ ਗੁਰੂ ਨੂੰ ਮੈਂ ਆਪਣਾ ਧਾਰਨ ਕੀਤਾ ਸੀ, ਆਪਣਾ ਬਣਾਇਆ ਸੀ। ਸੋ ਗੁਰ ਦੀਖਿਆ ਲੈ ਜਪ ਤਪ ਕਮਾਏ। ਕਹਿੰਦੇ ਗੁਰੂ ਦੀ ਦੀਖਿਆ ਲੈ ਕੇ, ਦੀਕਸ਼ਿਤ ਮੈਨੇ ਹੁੰਦਾ ਇਨੀਸ਼ੀਏਟ ਹੋਣਾ, ਗੁਰੂ ਨੂੰ ਧਾਰਨ ਕਰਨਾ, ਫਾਰਮਲੀ ਉਸ ਮਰਯਾਦਾ ਨੂੰ ਨਿਭਾ ਕੇ ਫਿਰ ਉਸ ਇਨਸਾਨ ਦੀ ਰੂਹ ਤੇ ਉਸ ਗੁਰੂ ਦੀ ਮੋਹਰ ਲੱਗ ਜਾਂਦੀ ਹੈ। ਕਹਿੰਦੇ ਗੁਰੂ ਦੀ ਦੀਖਿਆ ਲੈ ਕੇ, ਸਿੱਖਿਆ ਤੇ ਦੀਖਿਆ ਚ ਫਰਕ ਹੈ। ਦੀਖਿਆ ਉਦੋਂ ਹੁੰਦੀ ਹੈ ਜਦੋਂ ਅਸੀਂ ਤਮਾਮ ਗੁਰੂਆਂ ਨੂੰ ਛੋੜ ਕੇ ਇਹ ਤੈਅ ਕਰ ਲੈਂਦੇ ਹਾਂ ਕਿ ਮੇਰਾ ਆਹ ਗੁਰੂ ਹੈ, ਬਸ ਉਸ ਤੋਂ ਬਾਅਦ ਮੈਨੂੰ ਹੋਰ ਕਿਸੇ ਗੁਰੂ ਦੇ ਗਿਆਨ ਦੀ ਜ਼ਰੂਰਤ ਨਹੀਂ ਹੈ। ਉਸ ਨੂੰ ਕਹਿੰਦੇ ਹਨ ਦੀਕਸ਼ਿਤ ਹੋਣਾ। ਮਹਾਰਾਜ ਜੀ ਕਹਿੰਦੇ ਜਿਹੜਾ ਦੀਕਸ਼ਿਤ ਹੋ ਕੇ ਜਪ ਤਪ ਕਮਾਉਂਦਾ ਹੈ ਉਹ ਸਫਲਾ ਹੁੰਦਾ ਹੈ। ਸੋ ਆਪਣੇ ਜੀਵਨ ਚ ਗੁਰੂ ਵੀ ਧਾਰਨ ਕਰੋ, ਅੰਮ੍ਰਿਤ ਛਕ ਕੇ, ਔਰ ਗੁਰਮੰਤਰ ਨੂੰ ਫਿਰ ਜਪੋ, ਗੁਰਬਾਣੀ ਦੇ ਵਿੱਚੋਂ ਜੀਵਨ ਦੇ ਵਾਸਤੇ ਉਪਦੇਸ਼ ਲੈਂਦੇ ਜਾਓ। ਅਤੇ ਇਸ ਤਰ੍ਹਾਂ ਦਾ ਗਰੁੱਪ ਅਗਰ ਕਮਾਈ ਕਰੇਗਾ ਤੇ ਉਹ ਜਿਹੜਾ ਗੁਰਦੁਆਰਾ ਹੋਏਗਾ ਉਹ ਇੱਕ ਰੂਹਾਨੀ ਮੰਡਲ ਬਣ ਜਾਏਗਾ। ਉਸ ਸ਼ਹਿਰ ਦੇ ਵਿੱਚ ਰੂਹਾਨੀਅਤ ਦਾ ਹੋਰ ਫੈਲਾਵ ਹੋਏਗਾ, ਉੱਥੇ ਦੇ ਲੋਕਾਂ ਉੱਤੇ ਵੀ ਉਸਦਾ ਅਸਰ ਪਏਗਾ, ਉੱਥੇ ਦੇ ਇਨਵਾਇਰਮੈਂਟ ਤੇ ਵੀ ਉਸਦਾ ਅਸਰ ਪਏਗਾ। ਸੋ ਇਸ ਤਰ੍ਹਾਂ ਅਸੀਂ ਆਪਣੀ ਇਸ ਰੂਹਾਨੀਅਤ ਨੂੰ ਆਪਣੇ ਜੀਵਨ ਚ, ਆਪਣੇ ਆਲੇ ਦੁਆਲੇ, ਆਪਣੇ ਬੱਚਿਆਂ ਚ ਲਿਆ ਸਕਦੇ ਹਾਂ। ਪਰ ਮਹਾਰਾਜ ਜੀ ਕਹਿੰਦੇ ਹਨ ਹਰ ਚੀਜ਼ ਕਿਸੇ ਵਿਧੀ ਦੇ ਨਾਲ ਹੁੰਦੀ ਹੈ, ਹਰ ਚੀਜ਼ ਦੀ ਕੋਈ ਮਰਯਾਦਾ ਹੁੰਦੀ ਹੈ। ਗੁਰ ਪੂਜਾ ਵਿਧ ਸਹਿਤ ਕਰਨ, ਗੁਰੂ ਦੀ ਪੂਜਾ ਵੀ ਕਹਿੰਦੇ ਕਿਸੇ ਵਿਧੀ ਦੇ ਨਾਲ ਹੀ ਹੋ ਸਕਦੀ ਹੈ। ਸੋ ਇਹ ਵਿਧੀ ਹੈ ਜੋ ਆਪ ਜੀ ਦੀ ਸੇਵਾ ਚ ਅੱਜ ਅਰਜ਼ ਕੀਤੀ ਹੈ। ਗੁਰੂ ਵਾਲੇ ਬਣੋ, ਗੁਰਬਾਣੀ ਦਾ ਪਾਠ ਨਿਤਨੇਮ ਦੇ ਨਾਲ ਕਰੋ, ਵਿਚਾਰ ਨਾਲ ਕਰੋ, ਸਮਝ ਕੇ ਕਰੋ, ਤਾਂ ਕਿ ਗੁਰਬਾਣੀ ਦੀਆਂ ਵਿਚਾਰਾਂ ਤੋਂ ਪਤਾ ਲੱਗੇ ਸਾਨੂੰ ਕੀ ਕੀ ਕੀ ਕੀ ਕੁਛ ਕਰਨਾ ਹੈ। ਹੁਣ ਜੇ ਅਸੀਂ ਨਾ ਵਿਚਾਰਾਂਗੇ ਤਾਂ ਕਿਵੇਂ ਪਤਾ ਲੱਗੇਗਾ ਕਿ ਅਸੀਂ ਆਪਣੇ ਆਪ ਨੂੰ ਪਹਿਚਾਨਣਾ ਹੈ। ਇੱਕ ਪਾਠੀ ਪਾਠ ਕਰੀ ਜਾ ਰਿਹਾ, ਬਾਕੀ ਸਾਰੇ ਲੋਕ ਆਪਣੇ ਘਰਾਂ ਚ ਸੁੱਤੇ ਪਏ ਨੇ, ਉਹਨਾਂ ਨੂੰ ਕਿਵੇਂ ਪਤਾ ਲੱਗ ਜਾਏਗਾ ਕਿ ਅਸੀਂ ਆਪਣਾ ਮੂਲ ਪਛਾਣਨਾ ਹੈ? ਉਹ ਤੇ ਅਸੀਂ ਸੁਣਾਂਗੇ, ਸਮਝਾਂਗੇ, ਵਿਚਾਰਾਂਗੇ ਤਾਂ ਹੀ ਪਤਾ ਚੱਲੇਗਾ ਨਾ ਕਿ ਕੀ ਕਰਨਾ ਹੈ। ਸੋ ਆਪਣੇ ਐਟੀਟਿਊਡਸ, ਆਪਣੇ ਟ੍ਰੈਂਡਸ, ਟੈਕਨੀਕਸ ਸਾਨੂੰ ਐਗਜ਼ਾਮਿਨ ਕਰਨ ਦੀ ਲੋੜ ਹੈ ਕਿ ਉਹਨਾਂ ਦੇ ਨਾਲ ਸਾਡੀ ਗਰੋਥ ਹੋ ਰਹੀ ਹੈ ਜਾਂ ਸਿਰਫ ਰਿਚੁਅਲੀ ਨਿਭਾ ਹੁੰਦਾ ਹੈ। ਸੋ ਬਾਣੀ ਨੂੰ ਵਿਚਾਰ ਨਾਲ ਪੜੋ, ਆਪਸ ਵਿੱਚ ਬੈਠ ਕੇ ਇਕੱਠੇ ਹੋ ਕੇ ਨਾਮ ਜਪੋ। ਜਿਸ ਤਰ੍ਹਾਂ ਦਾਸ ਨੇ ਪਹਿਲਾਂ ਅਰਜ਼ ਕੀਤੀ ਹੈ, ਪਹਿਲਾਂ 4-6 ਮਹੀਨੇ ਟਾਈਮ ਬੰਨ ਕੇ, ਨੀਅਤ ਹੋ ਕੇ, ਨੀਅਤ ਕਰਕੇ ਗੁਰੂ ਸ਼ਬਦ ਦਾ ਬੋਲ ਕੇ ਅਭਿਆਸ ਕਰੋ ਅਤੇ ਧਿਆਨ ਉਸ ਦੇ ਵਿੱਚ ਰੱਖੋ ਕਿ ਜਿਤਨੀ ਦਫ਼ਾ ਤੁਸੀਂ ਵਾਹਿਗੁਰੂ ਬੋਲਿਆ ਤੁਹਾਡੇ ਧਿਆਨ ਨੂੰ ਪਤਾ ਹੋਵੇ ਕਿ ਤੁਸੀਂ ਵਾਹਿਗੁਰੂ ਬੋਲਿਆ। ਐਸਾ ਨਾ ਕਿ ਬੋਲੀ ਜਾਓ ਤੁਹਾਡਾ ਧਿਆਨ ਕਿਤੇ ਹੋਰ ਹੋਵੇ। ਹਰ ਦਫ਼ਾ ਜਦੋਂ ਵਾਹਿਗੁਰੂ ਸ਼ਬਦ ਕਹਿਣਾ ਹੈ ਉਸ ਦਾ ਸੁਰਤ ਨੂੰ ਕਾਇਮ ਕਰਕੇ ਕਹਿਣਾ ਹੈ, ਔਰ ਜਿਤਨਾ ਇਸ ਦਾ ਅਭਿਆਸ ਕਰੋਗੇ ਉਤਨੀ ਹੀ ਸੁਰਤੀ ਟਿਕਦੀ ਜਾਏਗੀ, ਉਤਨੀ ਉਸ ਦਾ ਆਨੰਦ ਵੱਧਦਾ ਜਾਏਗਾ। ਸੁਰਤੀ ਦੇ ਟਿਕਾ ਦੇ ਵਿੱਚ ਹੀ ਸਾਰਾ ਆਨੰਦ ਹੈ। ਜਿਸ ਦੀ ਸੁਰਤੀ ਟਿਕਾ ਚ ਆ ਗਈ ਉਸਨੂੰ ਆਪੇ ਆਨੰਦ ਆ ਗਿਆ, ਉਸ ਦੇ ਅੰਦਰ ਫਿਰ ਬ੍ਰਹਮ ਗਿਆਨ ਪੈਦਾ ਹੁੰਦਾ ਹੈ, ਅਕਾਲ ਪੁਰਖ ਦੀ ਪ੍ਰਾਪਤੀ ਹੁੰਦੀ ਹੈ। ਜੋ ਗੁਰੂ ਦੇ ਦੱਸੇ ਹੋਏ ਰਸਤੇ ਤੇ ਇਸ ਤਰ੍ਹਾਂ ਚੱਲਦਾ ਹੈ, ਗੁਰੂ ਮਹਾਰਾਜ ਉਸ ਉੱਤੇ ਕਿਰਪਾ ਕਰਕੇ, ਬਖਸ਼ਿਸ਼ ਕਰਕੇ ਉਸਨੂੰ ਸਾਰੀਆਂ ਹੀ ਦਾਤਾਂ ਜੋ ਉਹ ਬਖਸ਼ ਦਿੰਦੇ ਹਨ। ਆਓ ਪਿਆਰ ਨਾਲ ਇਸ ਪੰਕਤੀ ਨਿਭਾਓ, ਆਪ ਜੀ ਦੇ ਇਤਨੇ ਦਿਨ ਕੀਰਤਨ ਦੁਆਰਾ ਦਰਸ਼ਨ ਕੀਤੇ ਹਨ, ਦਾਸ ਤੋਂ ਕੋਈ ਕਿਸੇ ਕਿਸਮ ਦੀ ਅਵਗਿਆ ਹੋਈ ਹੋਵੇ, ਕੋਈ ਗੁਰਬਾਣੀ ਦੀ ਵਿਚਾਰ ਆਪਣੇ ਵੱਲੋਂ ਤੇ ਮੈਂ ਕੁਛ ਨਹੀਂ ਆਖਿਆ, ਗੁਰਬਾਣੀ ਦੀ ਵਿਚਾਰ ਕਰਦਿਆਂ ਕੋਈ ਮੇਰੇ ਤੋਂ ਭੁੱਲ ਚੁੱਕ ਹੋਈ ਹੋਵੇ, ਤਾਂ ਮੈਂ ਸੱਚੇ ਪਾਤਸ਼ਾਹ ਤੋਂ, ਗੁਰੂ ਬਾਬਾ ਜੀ ਤੋਂ ਉਸਦੀ ਖਿਮਾ ਦੀ ਯਾਚਨਾ ਕਰਦਾ ਹਾਂ। ਤਾਂ ਆਪ ਜੀ ਨੇ ਬਹੁਤ ਕਿਰਪਾ ਕੀਤੀ ਹੈ, ਦਰਸ਼ਨ ਕਰਨ ਦਾ ਮੈਨੂੰ ਸੁਭਾਗ ਬਖਸ਼ਿਆ ਹੈ, ਔਰ ਇੱਥੋਂ ਦੀਆਂ ਸੰਗਤਾਂ ਦੇ ਨਾਲ ਗੁਰੂ ਬਾਬਾ ਜੀ ਦੀ ਬਾਣੀ ਦਾ ਕੀਰਤਨ, ਵਿਚਾਰਾਂ ਸਾਂਝੀਆਂ ਕਰਨ ਦਾ ਜੋ ਮੌਕਾ ਬਖਸ਼ਿਆ ਹੈ। ਮੈਨੂੰ ਉਮੀਦ ਹੈ ਆਪ ਇਸ ਨੂੰ ਸੁਣ ਕੇ ਇਸ ਮਾਰਗ ਤੇ ਚੱਲੋਗੇ ਵੀ ਜ਼ਰੂਰ, ਕਿਉਂਕਿ ਮਹਾਰਾਜ ਨੇ ਆਖਿਆ ਮਾਰਗ ਚੱਲੇ ਤਿੰਨੀ ਸੁੱਖ ਪਾਇਆ। ਨਿਰਾ ਮਾਰਗ ਦੇ ਮਤਲਬ ਸੁਣ ਕੇ ਹੀ ਸੁੱਖ ਨਹੀਂ ਮਿਲ ਜਾਂਦਾ ਹੁੰਦਾ, ਮਾਰਗ ਤੇ ਚੱਲਣ ਨਾਲ ਹੀ ਕਿਤੇ ਪਹੁੰਚਿਆ ਜਾਂਦਾ ਹੁੰਦਾ।
तो गाओ, उपरंत कीर्तन की समाप्ति है।

ਵਾਰ ਸ੍ਰੀ ਭਗਤ ਜੀ ਕੇ ਪਾਤਸ਼ਾਹੀ ਦਸਵੇਂ ਪ੍ਰਥਮ ਭਗਤ ਸਿਮਰ ਕਾ ਗੁਰੂ ਨਾਨਕ ਲੈਨ ਤੇ ਆਏ ਫਿਰੰਗਦ ਗੁਰ ਤੇ ਅਮਰਦਾਸ ਰਾਮਦਾਸ ਸਾਹਿਬ ਸੁਹਾਇ ਅਰਜਨ ਹਰ ਗੋਬਿੰਦ ਰਾਮ ਸਿਮਰਨ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤੇ ਆਈ ਆ ਜਿਸ ਡਿਠਾ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੂੰ ਨਿਦਿਆ ਵਿਤਾਏ ਸਭ ਥਾਈ ਹੋਈ ਸੁਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਸੀ ਦਿੱਤੇ, ਬੰਦ ਬੰਦ ਕਟਾਏ, ਖੁਪਰੀਆਂ ਲਹਾਈਆਂ, ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕਿਸਾਨ

ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਾ। ਇਨ ਮਾਣਿਆਂ ਦੇ ਮਾਣ, ਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਆ, ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ, ਧੰਨ ਧੰਨ ਸਤਿਗੁਰੂ ਸ੍ਰੀ

ਲੋਕ ਪਹਿਲਾ ਪਹਿਲਾ ਦੁਰਾਰੂ ਸੰਰੋਗ ਪਿਆਜਾ ਸਤਾਉਣ ਹੋਏ ਤੂੰ ਕਰਤਾ ਕਰਨਾ ਮੈਂ ਨਾ ਆਈ ਜਾਹੋ ਕਰੀ ਨਾ ਹੋਈ।

0: ਕਿ ਸਭ ਕੋਈ ਕੇਡ ਵੱਡਾ ਡਿੱਠਾ ਹੈ ਕੀਮਤ ਪਾਈ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹਿ ਸਮਾਏ ਵੱਡੇ ਮੇਰੇ ਸਾਹਿਬਾ ਗੈਰ ਗਮੀਰਾ ਗੁਣੀ ਗਹੀਰਾ ਕੋਈ ਨਾ ਜਾਣੇ ਤੇਰਾ ਕੇਤਾ ਕੇਵਟ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਏ ਗਿਆਨੀ ਧਿਆਨੀ ਗੁਰੂ ਗ੍ਰਹਾਈ ਕਹਿਣ ਨਾ ਜਾਏ ਤੇਰੀ ਤਿਲ ਵਡਿਆਏ ਸਭ ਤਾਂ ਸਭ ਤਾਂ ਸਭ ਚੁਣੀਆਂ ਸਿੱਧਾ ਪੁਰਖਾਂ ਕੀਆਂ ਵਧਾਈਆਂ ਤੂੰ ਤਮਿਨ ਸਿੱਧੀ ਕਿਨੇ ਨਾ ਪਾਈਆਂ ਕਰਮ ਲੈ ਨੀ ਠਾਕ ਰਹਾਈਆਂ ਆਖਣ ਵਾਲਾ ਕਿਆ ਵਿਚਾਰਾ ਸਿੱਧੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇ ਤਿਸੇ ਕਿਆ ਚਾਰਾ ਨਾਨਕ ਸਾ ਸਵਰਨ ਹਾਰਾ ਆਸਾ ਮੱਲਾ ਫੈਲਾ ਆਖਾ ਜੀਵਾਂ ਵਿਸਰੇ ਮਰ ਜਾਓ ਆਖਣ ਔਖਾ ਸਾਚਾ ਨਾਮ
1: ਸੱਚ
0: ਨਾਮ ਲਾਗੇ ਭੁੱਖੇ ਕਹਿ ਚੱਲੀਏ ਦੁੱਖ ਸੋਖਿਓ ਵਿਸਰੇ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਏ ਸਾਚੇ ਨਾਮ ਕੀ ਦਿਲ ਵਡਿਆਈ ਆਖ ਕੇ ਕੀਮਤ ਨੀ ਪਾਏ ਜੇ ਸਾ ਮਿਲ ਕੇ ਆਖਣ ਪਾਏ ਬੜਾ ਨਾ ਹੋਵੇ ਕਾਠ ਨਾ ਜਾਏ
2: ਨਾ ਉਮਰੇ ਨਾ ਹੋਵੇ ਸੋਗ ਦਿੰਦਾਰੇ ਨਾ ਚੁੱਕੇ ਭੋਗ ਗੁਣ ਇਹੋ ਹੋਰ ਨਾ ਹੀ ਕੋਏ ਨਾ ਕੋ ਹੋਆ ਨਾ ਕੋ ਹੋ ਜਿਵੜੇ ਆਪ ਤੇ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰੇ ਤੇ ਕਮਜਾਤ ਨਾਨਕ ਨਾਵੇ ਬਾਸਨਾ
1: ਰਾਹ ਗੁਜਰੀ ਮਹਲਾ ਚੌਥਾ ਹਰ ਕੇ ਜੰਗ ਸਤਿਗੁਰ ਸਤਪੁਰਖਾ ਬਿਨੋ ਗੁਰੂ ਮੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸਰਨਾਈ ਕਰਦਿਆ ਨਾਮ ਪ੍ਰਕਾਸ਼ ਮੇਰੇ ਮੀਤ ਗੁਰਦੇਵ ਮੁਖ ਰਾਮ ਨਾਮ ਪ੍ਰਕਾਸ਼ ਗੁਰਮੁਖ ਨਾਮ ਮੇਰਾ ਪ੍ਰਾਣ ਸਿਖਾਈ ਹਰ ਕੀਰਤ ਹਮੇ ਰਹਿ ਰਾਹ ਸਿਖ ਰਹੋ ਅਰਜਨ ਕੇਵਲ ਪਹਾੜੋ ਡੇਰੇ ਜਿਨ ਹਰ ਹਰ ਸਰਦਾਰ ਪਿਆਸ ਹਰ ਹਰ ਨਾਮ ਲੈ ਤਰਥਾ ਸਿਮਰ ਸੰਗਤ ਪ੍ਰਕਾਸ਼ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਏਕ ਭਾਗਹੀਨ ਜਮ ਪਾਸ ਜੋ ਸਤਿਗੁਰ ਸੰਤ ਸਿਵਨੀ ਆਏ ਤ੍ਰਿਗ ਜੀਵੇ ਤ੍ਰਿਗ ਜੀਵਾ ਜਿਨ ਹਰਜਨ ਸਤਿਗੁਰ ਸੰਤ ਭਾਈ ਤਿੰਨ ਤੋਰੋ ਮਸਤਕ ਲਿਖਿਆ ਲਖਾਸ
2: ਤਨ
1: ਤਨ ਸਤਸੰਗ ਜਿਤਾਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਕਾਸ਼ ਰਾਗਦਰੀ ਮਾਲਾ ਪੰਜਵਾਂ ਆਏ ਰੇ ਮਨ
2: ਚਿਤਵੈ ਉਦਮ ਜਾਂ ਆਹਰ ਹਰ ਜਿਉ ਪਰਿਆ ਸੈਲ ਪੱਥਰ ਮੈਂ ਜਨ ਤੋ ਪਾਏ ਤਾਂ ਕਰਜ ਕਾਗੇ ਕਰ ਤਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮਪਦ ਪਾਇਆ ਸੁਕੇ ਕਾਸ਼ ਟਰਿਆ ਰਹੋ ਜਨ ਪਿਤਾ ਲੋਕ ਸਿਧਮੰਤਾ ਕੋਈ ਨਾ ਕਿਸ ਕੀ ਤਰਿਆ ਸਿਰ ਸਿਰ ਰਿਜਕ ਸਵਾਏ ਠਾਕੁਰ ਕਾਏ ਮਨ ਭਾਉ ਕਰਿਆ ਉਡੇ ਉਡਿਆ ਵੇ ਸਹਿ ਕੋ ਸਤ ਪਾਛੇ ਬਛਰੇ ਛਰਿਆ ਤਿਨ ਕਵਣ ਖਿਲਾਵੇ ਕਵਣ ਚੁਗਾਵੇ ਮਨ ਮੇ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਤਾਨ ਠਾਕੁਰ ਕਰ ਤਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਏ ਤੇਰਾ ਅੰਤ ਨਾ ਪਾਰਾ ਵਰਿਆ
1: ਸਮਾਲਾ ਚੌਥਾ ਸੋ ਪੁਰਖੀ ਕੋ ਓਂਕਾਰ ਸਾਹਿਬ ਗੁਰ ਪ੍ਰਸਾਦ ਸੋ ਪੁਰਖ ਨਰਿੰਗ ਜੀ ਹਰ ਪੁਰਖ ਨਰਿੰਗ
0: ਹਰ ਗਮ ਗਮ ਪਾਰਾ ਤੁਜੀ ਹਰ ਸੱਚੇ ਸਿਰਜਣਾਰਾ ਸਭ ਜੀ ਤੁਮਾਰੇ ਜੀ ਤੂੰ ਜੀ ਆਕਾ ਦਾ ਤਾਰਾ ਹਰ ਦਿਆਓ ਸੰਤੋ ਜੀ ਸਾਧੂ ਪਿਸਾਰਨ ਹਾਰਾ ਹਰਾ ਪੇ ਠਾਕਰ ਹਰਾ ਪੇ ਸਭ ਜੀ ਗਿਆ ਨਾਨਕ ਜਗ ਵਿਚਾਰਾ ਤੂੰ ਘੱਟ ਘੱਟ ਅੰਤਰ ਸੰਤਰ ਜੀ ਹਰੇ ਕੋ ਪੁਰਸ਼ ਮਾਣਾ ਇੱਕ ਦਾਤੇ ਇੱਕ ਪੈਖਾਰੀ ਜੀ ਸਭ ਤੇਰੇ ਚੋਟ ਬਣਾਉਣਾ ਤੂੰ ਆਪੇ ਦਾਤਾ ਆਪੇ ਮੁਕਤਾ ਜੀ ਤੁਧ ਬੇ ਨਵਰ ਨਾ ਜਾਣਾ ਤੂੰ ਪਾਰ ਬ੍ਰਹਮ ਬਿਆਨ ਬਿਆਨ ਜੀ ਤੇਰੇ ਗਿਆ ਬਣਿਆ ਖਾਣਾ ਜੋ ਸੇਵੇ ਤੂੰ ਜੀ ਜੋ ਨਾਨਕ ਤਿੰਨ ਕੁਰਬਾਣਾ ਹਰ ਦਿਆਵੇ ਹਰ ਦਿਆਵੇ ਤੂੰ ਜੀ ਸੇ ਜਨ ਜੁਗ ਮੇ ਸੁਖਵਾਸੀ ਸੇਵਕ ਸਿਮਤ ਪੇ ਜਿਨ ਹਰਿਆ ਜੀ ਤੂੰ ਟੂਟੀ ਜਮ ਕੇ ਫਾਸੀ ਜਿਨ ਨਿਰਪੋ ਜਿਨ ਹਰ ਨਿਰਪੋ ਤਿਆ ਜੀ ਤਿਨ ਕਾ ਭੋ ਸਗਵਾਸੀ ਜਿਨ ਸੇਵਾ ਜਿਨ ਸੇਵਾ ਮੇਰਾ ਹਰ ਜੀ ਪਿਆ ਹਰ ਸੁਖਵਾਸੀ ਤੇਰੇ ਅਨੇਕ ਤਰੇ ਅਨੇਕ ਪੜੇ ਪੋ ਸਿਮਰ ਸ਼ਾਸਤਰ ਜੀ ਕਰ ਕਿਰਿਆ ਖਟਕਣ ਗ੍ਰੰਥਾ
2: ਸੇ ਭਗਤ
0: ਸੇ ਭਲੇ ਜਨਾਨ ਜੀ ਜੋ ਪਾਵੇ ਮੇਰੇ ਹਰ ਭਗਵੰਤਾ ਤੂੰ ਆਦ ਪ੍ਰਖਾ ਪ੍ਰਭ ਪ੍ਰਕਰਤਾ ਜੀ ਤੂੰ ਜੇ ਵਡਾਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਾ ਸਾ ਤੂੰ ਏਕੋ ਜੀ ਤੂੰ ਨੇ ਚਲ ਕਰਤਾ ਸੋਈ ਤੂੰ ਦੇ ਆਪੇ ਪਾਵੇ ਸੋਈ ਵਰਤੇ ਜੀ ਤੂੰ ਆਪੇ ਕਰੇ ਸੋ ਹੋਈ ਤੂੰ ਦੇ ਆਪੇ ਸ੍ਰਿਸ਼ਟ ਸਭ ਉਪਾਏ ਜੀ ਤੂੰ ਦੇ ਆਪੇ ਸ੍ਰਿਸ਼ਟ ਸਭ ਹੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾਜ
1: ਆਸਾ ਮੱਲਾ ਚੌਥਾ ਤੂੰ ਕਰਤਾ ਸਿਆ ਮੰਡਾ ਸਾਈਂ ਜੋ ਤੂੰ ਪਾਏ ਸੋਈ ਤੀਸੀ ਜੋ ਤੂੰ ਦੇ ਸੋਈ ਹਮ ਪਾਈ ਕਰਾਓ ਸਭ ਤੇਰੇ ਤੋਂ ਸਮਝ ਜਾਇਆ ਜਿਸ ਨੂੰ ਕਿਰਪਾ ਕਰੇ ਤਿੰਨ ਨਾਮ ਰਤਨ ਪਾਇਆ ਗੁਰੂ ਗ੍ਰੰਥ ਸਾਹਿਬ ਖੁਆਇਆ ਤੁਦਾ ਵਿੱਚ ਛੋੜਿਆ ਮਲਾਇਆ ਤੁੰਦਰ ਉਸ ਤੁਦੀ ਮਾਇ ਤੁਦੁੰਦੀ ਕਾ ਬਿਰਥਾ ਕਬੀ ਨਾ ਹੈ ਜੀ ਜਨ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮਿਲ ਜਿਸ ਨੂੰ ਤੂੰ ਜਣਾਏ ਸੋਈ ਜਨ ਜਾਣੇ ਹਰ ਗੁਣ ਸਦੀ ਆਪ ਖਾਣੇ ਜਿਨਾ ਸੇਵਾ ਤੁਸ ਪਾਇਆ ਸਹਿਜੇ ਯਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕਿਆ ਸਭ ਹੋਏ ਤੁਦਵਿੰਦ ਦੂਜਾ ਵਰਨ ਕੋਏ ਕਰ ਕਰ ਵੇਖੇ ਜਾਣੇ ਸੋਈ ਜਾਣਾ ਗੁਰ ਪ੍ਰਗਟ ਹੋਇਆ ਸਮਾਲਾ ਪਹਿਲਾ
2: ਤਿਸਰੜੇ ਪਹਿਲੇ ਨਿਵਾਸਾ ਪਾਣੀ ਪਾਵਕ ਤਿਨੇ ਕੀਆ ਪੰਕਜ ਮੋਹ ਪਗਨੇ ਚਾਲੇ ਹਮ ਦੇਖਾਂ ਤੈ ਡੂਬੇ ਲੇ

0: भैया पाएंगे जब ते तुम्हारे तब ते कुमार तेरे नियाने राम रीम पुराण पुराण अनेक है मत एक न मान्यो
1: सिमरो शास्त्र वे सब वो भेद के हम एक न जान्यो कृपा तुम्हारी कर मैं ना क्यों सब तो बहानो सगल द्वार को छाड़ के ਵਾਹਿਗੁਰ ਕੀ ਲਾਜਵਾਸ ਗੋਬਿੰਦਾਸ ਤੁਆ ਰਾਮ ਕਲੀ ਮੱਲਾ ਤੀਜਾ ਆਨੰਦ ਇੱਕ ਓਮਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਇ ਸਤਿਗੁਰੂ ਮੈਂ ਪਾਇਆ ਸਤਿਗੁਰ ਤੇ ਪਾਇਆ ਸਹਿ ਛੇਤੀ ਮਨ ਵਜੀਆਂ ਵਧਾਈਆਂ ਰਾਗ ਤਨ ਪਰਿਵਾਰ ਭਰੀਆਂ ਸ਼ਬਦ ਗਾਵਣੇ ਆਈਆਂ ਸ਼ਬਦੋ ਤੋ ਗਾਓ ਅਰੀ ਕੇਰਾ ਮੰਜਨੀ ਵਸਾਇਆ ਕਹੇ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਇਹ ਮਨਾ ਮੇਰਿਆ ਤੂੰ ਸਦਾ ਰੋ ਹਰ ਨਾਲ ਹਰ ਨਾ ਰੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰੋ ਕਰੇ ਤੇਰਾ ਕਾਰਿ ਸਭ ਸਵਾਰਨਾ ਸਭਨਾ ਗਲਾ ਸਮਰਾ ਸਵਾਮੀ ਸੋ ਕਿਉਂ ਮਨ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰੋ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰੇ ਕਰਤਾ ਤੇਰੇ ਸਭ ਕੁਛ ਜਿਸ ਤੇ ਸੋ ਪਾਇ ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਏ ਨਾਮ ਜਿਨਕੇ ਮਨ ਵਸਿਆ ਵਾ ਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਇਆ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਚੋਂ ਜਿਸ ਦੀਆਂ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸਵਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਛੋ ਤਿਤ ਘਰ ਸਵਾਗੇ ਸ਼ਬਦ ਵਾਜੇ ਕੱਲਾ ਚਿਤਕਰਤਾਰੀਆ ਪਾਇੰਦੋ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰਕਰਮ

0: ਅਨਹਦ ਤੁਰੇ
1: ਆਪਣੀਆਂ ਥਾਲ ਵਿੱਚ ਤ੍ਰਿਮਸਤੂ ਪਈ ਸਾਸਨ ਤੋਂ ਵਿਚਾਰੋ ਅੰਮ੍ਰਿਤ ਨਾਮ ਠਾਕਰ ਕਾ ਪਾਉ ਜਿਸ ਕਾ ਸਬਸਾਰ ਜੇ ਕੋ ਖਾਵੇ ਜੇ ਕੋ ਪੁੰਚੇ ਇਸ ਕਾ ਹੋਏ ਕਦਾਰੋ ਇਹ ਵਸਤ ਜੀ ਨਾ ਜਾਏ ਨਿਤ ਨਿਤਰਾ ਖੋਰਦਾਰੋ।

Papa,

ਇਹ ਸ਼ਬਦ ਮਲਹਾਰ ਰਾਗ ਦੀ ਪੜਤਾਲ ਹੈ। ਗਾਉਂਡ ਮਲਹਾਰ ਵਿੱਚ ਇਹ ਸੈਂਕੜੇ ਬਰਸ ਪੁਰਾਣੀ ਇੱਕ ਟਿਊਨ ਹੈ। ਸਾਡੇ ਪਰਮ ਮਿੱਤਰ ਸਰਦਾਰ ਬਿਕਰਮ ਸਿੰਘ ਜੀ ਨੇ ਕਿਹਾ ਇੱਕ ਪੜਤਾਲ ਦਾ ਕੀਰਤਨ ਵੀ ਕੀਤਾ ਜਾਏ। ਸੋ ਕੁਝ ਮਿੰਟ ਪੜਤਾਲ ਦਾ ਕੀਰਤਨ ਕਰਕੇ ਕੀਰਤਨ ਦੀ ਸਮਾਪਤੀ ਹੋਵੇਗੀ। ਇਸ ਸ਼ਬਦ ਦਾ ਪਾਠ ਹੈ ਗੁਰਮਨਾਰ ਪ੍ਰਿਆ ਦਿਆਰ ਸਿਉ ਰੰਗ ਕੀਆ ਕੀਨੋਰੀ ਸਗਲ ਸ਼ਿੰਗਾਰ ਤਜਿਓਰੀ ਸਗਲ ਵਿਕਾਰ ਤਾਵਤੋ ਅਸਥਿਰ ਥੀਆ। ਪਹਿਲਾ ਅੰਤਰਾ ਹੈ ਐਸੇ ਰੇ ਮਨ ਪਾਏ ਕੈ ਆਪ ਗਵਾਏ ਕੈ ਕਰ ਸਾਧਨ ਸਿਉ ਸੰਗ ਬਾਜੇ ਬਜੇ ਮਰਦੰਗ ਅਨਾਹਦ ਕੋਕਲਰੀ ਰਾਮ ਨਾਮ ਬੋਲੇ ਮਧੁਰ ਬੈਨ ਅਤ ਸੁਹੀਆ। ਆਖਰੀ ਅੰਤਰਾ ਹੈ ਐਸੀ ਤੇਰੇ ਦਰਸ਼ਨ ਕੀ ਸੋਭ ਅਤ ਅਪਾਰ ਪ੍ਰਿਆ ਅਮੋਗ ਤੈਸੇ ਹੀ ਸੰਗ ਸੰਤ ਬਨੇ ਪਵ ਉਤਾਰ ਨਾਮ ਪੰਨੇ ਰਮ ਰਾਮ ਰਾਮ ਲਾਲ ਮਨ ਫੇਰ ਤੇ ਅਰ ਸੰਗ ਸੰਗੀਆ ਜਨ ਨਾਨਕ ਪ੍ਰਿਯੋ ਪ੍ਰੀਤਮ ਥੀਆ।

ਅਸਥਾਈ ਚਾਰ ਤਾਰ ਵਿੱਚ ਪਹਿਲਾ ਅੰਤਰਾ ਸੱਤ ਮਾਤਰਾ ਰੂਪਕ ਵਿੱਚ, ਦੂਸਰਾ ਅੰਤਰਾ ਇਕਤਾਲੀ ਵਿੱਚ ਇਸ ਤਰ੍ਹਾਂ ਬਣਦੇ ਸੇਧੇ।

ਆਪ ਜੀ ਨੇ ਬਾਣੀ ਨੂੰ ਪੜ੍ਹਦਿਆਂ ਜਾਂ ਸੁਣਦਿਆਂ ਇੱਕ ਲਫ਼ਜ਼ ਬਹੁਤ ਦਫ਼ਾ ਸੁਣਿਆ ਹੋਏਗਾ, ਨਿੱਜ ਕਰ। ਨਿੱਜ ਕਰ ਬਾਣੀ ਚ ਆਉਂਦਾ ਨਾ। ਗੁਰੂ ਮਹਾਰਾਜ ਕਹਿੰਦੇ ਹਨ ਜਿਤਨੀ ਦੇਰ ਤੱਕ ਤੂੰ ਆਪਣੇ ਨਿੱਜ ਘਰ ਦੇ ਵਿੱਚ ਨਹੀਂ ਚਲ ਜਾਂਦਾ, ਜਿਹੜਾ ਤੇਰਾ ਆਪਣਾ ਘਰ ਅਸਲ ਘਰ, ਉਤਨੀ ਦੇਰ ਤੱਕ ਤੂੰ ਬੇਘਰਾ ਹੈ। ਬੇਸ਼ੱਕ ਤੇਰੇ ਪਾਸ ਘਰ ਹੈ ਵੀ, ਤਾਂ ਵੀ ਇਹ ਘਰ ਤੇਰਾ ਨਹੀਂ, ਇਹ ਘਰ ਨਹੀਂ। ਗੁਰੂ ਮਹਾਰਾਜ ਜੀ ਦੀ ਬਾਣੀ ਦਾ ਇਹ ਜਿਹੜਾ ਸੁਨੇਹਾ ਹੈ, ਇਹ ਜਿਹੜਾ ਮੈਸੇਜ ਹੈ, ਇਹ ਜਿਹੜੀ ਮਤ ਹੈ ਕਿ ਇਨਸਾਨ ਤੇਰੀ ਜ਼ਿੰਦਗੀ ਨੇ ਉਸ ਦਿਨ ਪੂਰਨ ਤੌਰ ਤੇ ਸਕੂਨ ਔਰ ਸੁੱਖ ਦੇ ਵਿੱਚ ਪਹੁੰਚਣਾ ਹੈ ਜਿਸ ਦਿਨ ਤੂੰ ਆਪਣੇ ਨਿੱਜ ਘਰ ਦੇ ਵਿੱਚ ਪਹੁੰਚ ਗਿਆ। ਕੀਰਤਨ ਸੋਹਲੇ ਦਾ ਪਾਠ ਅਸੀਂ ਰੋਜ਼ ਕਰਦੇ ਹਾਂ। ਸੋਹਲੇ ਦੀ ਬਾਣੀ ਦੇ ਵਿੱਚ ਅਸੀਂ ਇਹ ਪੰਕਤੀ ਵੀ ਰੋਜ਼ ਪੜ੍ਹਦੇ ਹਾਂ। ਪੰਕਤੀ ਅਸੀਂ ਰੋਜ਼ ਪੜ੍ਹਦੇ ਹਾਂ, ਪਰ ਅਸੀਂ ਪੰਕਤੀ ਪੜ੍ਹ ਜਾਂਦੇ ਹਾਂ ਨਿੱਜ ਘਰ ਨੂੰ ਪ੍ਰਾਪਤ ਕਰਨ ਦੀ, ਨਾ ਤੇ ਅੰਦਰ ਕੋਈ ਖਾਹਿਸ਼ ਪੈਦਾ ਹੁੰਦੀ ਹੈ ਤੇ ਨਾ ਹੀ ਉਹ ਚੀਜ਼ ਸਾਡੇ ਵਾਸਤੇ ਕੋਈ ਖਾਸ ਇਸ਼ੂ ਬਣਦੀ ਹੈ ਕਿ ਮੈਂ ਆਪਣੇ ਇਸ ਗੁਰੂ ਬਾਬਾ ਜੀ ਦੇ ਵਚਨ ਚ ਜੋ ਆਪਣੇ ਨਿੱਜ ਘਰ ਨੂੰ ਲੱਭਣ ਨੂੰ ਆਖਿਆ ਜਾ ਰਿਹਾ ਹੈ ਉਸ ਨਿੱਜ ਘਰ ਨੂੰ ਵੀ ਲੱਭਣਾ ਹੈ। ਪਰ ਅਸੀਂ ਪੜ੍ਹ ਰੋਜ਼ ਜਾਂਦੇ ਹਾਂ। ਇਹੀ ਕਾਰਨ ਹੈ ਕਿ ਗੁਰਬਾਣੀ ਸਿਰਫ ਇੱਕ ਪੜ੍ਹਨ ਤੱਕ ਰਹਿ ਗਈ ਹੈ, ਜੋ ਇਸਦੀ ਅਸਲ ਸਾਇੰਸ ਹੈ ਉਸ ਵੱਲ ਅਸੀਂ ਕਦਮ ਨਹੀਂ ਉਠਾਏ, ਆਪਣੀਆਂ ਜ਼ਿੰਦਗੀਆਂ ਨੂੰ ਉੱਧਰ ਤੋਰਿਆ ਨਹੀਂ। ਹੁਣ ਪੰਕਤੀ ਰੋਜ਼ਾਨਾ ਜਿਹੜੀ ਫੈਮਿਲੀਅਰ ਹੈ, ਅਸੀਂ ਪੜ੍ਹਦੇ ਹਾਂ। ਮਹਾਰਾਜ ਜੀ ਕਹਿੰਦੇ ਹਨ

ਸ਼ਬਦ ਆਇਆ ਨਾ ਨਿੱਜ ਘਰ, ਕਹਿੰਦੇ ਨਿੱਜ ਘਰ ਮਹਿਲ ਪਾਵੋ ਸੁਖ ਸਹਿਜੇ, ਉੱਥੇ ਜਾ ਕੇ ਸੁਖ ਔਰ ਸਹਿਜ ਜ਼ਿੰਦਗੀ ਦੀ ਤਮਾਮ ਐਫਰਟ ਉੱਥੇ ਜਾ ਕੇ ਖਤਮ ਹੋਣੀ ਹੈ ਅਤੇ ਸੁਖ ਮਿਲਣਾ ਹੈ। ਨਿੱਜ ਘਰ ਚ ਪਹੁੰਚਣ ਤੋਂ ਪਹਿਲਾਂ ਹੀ ਕਿਵੇਂ ਸੁਖ ਮਿਲ ਜਾਏਗਾ? ਜਦੋਂ ਅਸੀਂ ਆਪਣੇ ਘਰ ਚ ਪਹੁੰਚਦੇ ਹਾਂ ਨਾ, ਤੇ ਕਿਤਨੇ ਆਨੰਦ ਨਾਲ ਕਹਿੰਦੇ ਹਾਂ ਹੋਮ ਸਵੀਟ ਹੋਮ ਕਹਿੰਦੇ ਹਾਂ, ਹੋਮ ਸਵੀਟ ਹੋਮ ਤੋਂ ਪਹਿਲਾਂ ਚਾਹੇ ਸਾਨੂੰ ਕੋਈ ਕਿਤਨੇ ਵੀ ਲਗਜ਼ਰੀਅਸ ਘਰ ਚ ਕਿਉਂ ਨਾ ਠਹਿਰਾ ਛੱਡੇ, ਪਰ ਉਹ ਸਾਡਾ ਆਪਣਾ ਨਿੱਜ ਘਰ ਨਹੀਂ ਹੁੰਦਾ। ਆਪਣੇ ਨਿੱਜ ਘਰ ਦੇ ਵਿੱਚ ਹੀ ਜਾ ਕੇ ਅਸੀਂ ਆਖਦੇ ਹਾਂ ਹੋਮ ਸਵੀਟ ਹੋਮ, ਜਿਸ ਤਰ੍ਹਾਂ ਅਸੀਂ ਰਿਲੈਕਸ ਹੋ ਜਾਂਦੇ ਹਾਂ, ਰਿਲੀਵ ਹੋ ਜਾਂਦੇ। ਪਰ ਮਹਾਰਾਜ ਜੀ ਕਹਿੰਦੇ ਹਨ ਜਿਸ ਨੂੰ ਹੋਮ ਸਵੀਟ ਹੋਮ ਆਖਦੇ ਹੋ ਇਹ ਵੀ ਤੁਹਾਡਾ ਨਿੱਜ ਘਰ ਨਹੀਂ ਹੈ, ਕਿਉਂਕਿ ਇਸ ਘਰ ਦੇ ਵਿੱਚੋਂ ਵੀ ਇੱਕ ਦਿਨ ਨਿਕਾਲੇ ਜਾਓਗੇ, ਇਸ ਘਰ ਚੋਂ ਵੀ ਇੱਕ ਦਿਨ ਨਿਕਾਲੇ ਜਾਓਗੇ। ਜੋ ਘਰ ਛੱਡ ਗਵਾਵਨਾ ਸੋ ਲੱਗਾ ਮਨ ਮਾਹੇ, ਜਿਹੜਾ ਘਰ ਇੱਕ ਦਿਨ ਛੱਡ ਦੇਣਾ ਹੈ, ਗਵਾ ਦੇਣਾ ਹੈ, ਹੱਥੋਂ ਨਿਕਲ ਜਾਣਾ ਹੈ, ਘਰਦਿਆਂ ਨੇ ਹੀ ਚੱਕ ਕੇ ਬਾਹਰ ਨਿਕਾਲ ਦੇਣਾ ਹੈ, ਕਹਿੰਦੇ ਉਸ ਘਰ ਨੂੰ ਕਰਮਨ ਨਹੀਂ ਬੈਠੇ ਹੋ। ਇਹਨਾਂ ਵਿਚਾਰਾਂ ਦੇ ਨਾਲ ਸਾਡੇ ਜੀਵਨ ਦੇ ਵਿੱਚ ਪਰਮਾਰਥ ਦੀ ਰੁਚੀ ਪੈਦਾ ਕੀਤੀ ਜਾਂਦੀ ਹੈ, ਵੈਰਾਗ ਪੈਦਾ ਕੀਤਾ ਜਾਂਦਾ ਹੈ ਇਹਨਾਂ ਵਿਚਾਰਾਂ ਦੇ ਨਾਲ। ਗੁਰੂ ਮਹਾਰਾਜ ਜੀ ਆਖਦੇ ਹਨ ਨਿੱਜ ਘਰ ਮਹਿਲ ਪਾਵੋ ਸੁਖ ਸਹਿਜੇ, ਬਹੋਰ ਨਾ ਹੋਏਗਾ ਫਿਰ। ਜਦੋਂ ਕਹਿੰਦੇ ਹਨ ਫਿਰ ਤੁਸੀਂ ਨਿੱਜ ਘਰ ਦੇ ਵਿੱਚ ਪਹੁੰਚ ਜਾਓਗੇ, ਉਦੋਂ ਫਿਰ ਤੁਹਾਨੂੰ ਉੱਥੋਂ ਨਿਕਾਲਿਆ ਨਹੀਂ ਜਾਏਗਾ, ਬਾਹਰ ਬਾਰ ਬਾਰ ਬਾਰ ਤੁਹਾਨੂੰ ਫੇਰਾ ਨਹੀਂ ਪਏਗਾ, ਤੁਸੀਂ ਅਟਰਨਿਟੀ ਤੱਕ ਹਮੇਸ਼ਾ ਦੇ ਵਾਸਤੇ ਅਮਰ ਹੋ ਜਾਓਗੇ ਤੇ ਅਮਰ ਹੋ ਕੇ ਉਸ ਆਪਣੇ ਨਿੱਜ ਘਰ ਦੇ ਵਿੱਚ ਨਿਵਾਸ ਕਰੋਗੇ। ਸੋ ਪੁਆਇੰਟ ਮੈਂ ਆਪ ਜੀ ਦੇ ਸਾਹਮਣੇ ਰੱਖ ਰਿਹਾ ਹਾਂ ਨਿੱਜ ਘਰ ਦਾ। ਆਪ ਜੀ ਇਸ ਤਰ੍ਹਾਂ ਕੀਰਤਨ ਚ ਮੈਨੂੰ ਵੀ ਤਕਲੀਫ ਹੁੰਦੀ ਹੈ ਔਰ ਆਪ ਨੂੰ ਵੀ, ਕਿਉਂਕਿ ਇਹ ਵਿਚਾਰਾਂ ਬਹੁਤ ਡੂੰਘੀਆਂ ਅਤੇ ਸੂਖਸ਼ਮ ਹਨ। ਆਪ ਕਿਰਪਾ ਕਰਕੇ ਜੋ ਸਿਚੁਏਸ਼ਨ ਨੂੰ ਜਿਸ ਤਰ੍ਹਾਂ ਡੀਲ ਕਰਨਾ ਚਾਹੀਦਾ ਹੈ ਆਪ ਸਮਝਦਾਰ ਹੋ, ਮੈਂ ਜ਼ਿਆਦਾ ਆਪਦਾ ਠੀਕ ਨਹੀਂ ਲੱਗਦਾ, ਤਾਂ ਕਿ ਕੀਰਤਨ ਜੋ ਹੈ ਉਹ ਮੈਂ ਬੜੇ ਫੋਕਸ ਮਾਇੰਡ ਦੇ ਨਾਲ ਕਰ ਸਕਾਂ, ਉਸਦਾ ਇੰਤਜ਼ਾਮ ਕਰੋ।

ਦਾ ਅੱਗ ਕਰਨਾ ਪਏਗਾ ਥੋੜਾ ਥੋੜਾ ਨਾਲ ਨਾਲ। ਕਹਿੰਦੇ ਹਨ ਜਦੋਂ ਅਸੀਂ ਆਪਣੇ ਅੰਦਰ ਅਤੇ ਆਪਣੇ ਬਾਹਰ ਹਰ ਥਾਂ ਤੇ ਜਿਸ ਦੀ ਐਗਜ਼ਿਸਟੈਂਸ ਹੈ, ਜਿਸ ਦੀ ਹੋਂਦ ਹੈ, ਜੋ ਕਾਇਮ ਹੈ, ਆਤਮ ਰਾਮ ਆਤਮਾ, ਜਦੋਂ ਕਹਿੰਦੇ ਸੀ ਆਤਮਾ ਨੂੰ ਪਹਿਚਾਣ ਲਿਆ ਗੁਰੂ ਦੀ ਮੱਤ ਦੇ ਦੁਆਰਾ, ਗੁਰੂ ਦੀ ਸਿੱਖਿਆ ਦੇ ਦੁਆਰਾ ਆਤਮਾ ਨੂੰ ਪਹਿਚਾਣ ਲਿਆ, ਆਤਮਾ ਨੂੰ ਸਮਝ ਗਏ, ਸੁਰਤੀ ਦਾ ਆਤਮਾ ਦੇ ਵਿੱਚ ਨਿਵਾਸ ਹੋ ਗਿਆ, ਸੁਰਤੀ ਸਰੀਰ ਤੋਂ ਵੀ ਅਗਾਂਹ ਲੰਘ ਗਈ, ਮਨ ਤੋਂ ਵੀ ਅਗਾਂਹ ਲੰਘ ਗਈ, ਗਿਆਨ ਤੋਂ ਵੀ ਅਗਾਂਹ ਲੰਘ ਗਈ, ਜਦੋਂ ਸੁਰਤੀ ਜਾ ਕੇ ਆਤਮ ਤੀਰਥ ਦੇ ਉੱਤੇ ਨਿਵਾਸ ਕਰ ਗਈ, ਉਦੋਂ ਕਹਿੰਦੇ ਨਿੱਜ ਘਰ ਦੀ ਪ੍ਰਾਪਤੀ ਹੋ ਜਾਂਦੀ। ਸਭ ਆਤਮ ਰਾਮ ਪਛਾਣਿਆ ਗੁਰਮਤੀ ਨਿੱਜ ਘਰ ਵਾਸ। ਜਦੋਂ ਆਤਮ ਰਾਮ ਦੀ ਪਹਿਚਾਣ ਹੋ ਜਾਏ, ਆਤਮਾ ਦੀ ਪਹਿਚਾਣ ਹੋ ਜਾਏ, ਉਦੋਂ ਕਹਿੰਦੇ ਇਨਸਾਨ ਦਾ ਜਿਹੜਾ ਨਿਵਾਸ ਹੈ ਨਾ, ਉਹ ਆਪਣੇ ਨਿੱਜ ਘਰ ਦੇ ਵਿੱਚ ਹੋ ਜਾਂਦਾ ਹੈ। ਉਦੋਂ ਉਹ ਸਰੀਰ ਚ ਹੀ ਨਹੀਂ ਰਹਿੰਦਾ, ਮਨ ਚ ਹੀ ਨਹੀਂ ਰਹਿੰਦਾ, ਉਦੋਂ ਉਹ ਆਤਮਾ ਦੇ ਵਿੱਚ ਰਹਿੰਦਾ ਹੈ। ਹੁਣ ਅਸੀਂ ਸਰੀਰ ਚ ਰਹਿੰਦੇ ਹਾਂ, ਸਰੀਰ ਚ ਰਹਿੰਦੇ ਹਾਂ, ਆਓ ਤਾਂ ਭਲਾ ਗੁਰੂ ਮਹਾਰਾਜ ਨੂੰ ਪੁੱਛੀਏ, ਮਹਾਰਾਜ ਜੀ ਸਾਨੂੰ ਆਪ ਜੀ ਇਹ ਆਖਦੇ ਹੋ ਕਿ ਡੱਡਾ ਡੇਰਾ ਇਹ ਨਹੀਂ, ਇਹ ਡੇਰਾ ਨਹੀਂ ਹੈ, ਇਹ ਘਰ ਨਹੀਂ ਹੈ, ਆਪ ਜੀ ਦਾ ਘਰ ਕਿੱਥੇ ਹੈ? ਉਸੇ ਦਾ ਹੀ ਐਡਰੈਸ ਦੇ ਦਿਓ, ਆਪ ਜੀ ਆਪਣੇ ਘਰ ਦਾ ਐਡਰੈਸ ਦਿਓ, ਆਪ ਜੀ ਆਪਣੇ ਘਰ ਦੇ ਮੁਤਲਕ ਦੱਸੋ ਵੀ ਤੁਹਾਡਾ ਘਰ ਕਿੱਥੇ ਹੈ। ਹੁਣ ਗੁਰਬਾਣੀ ਦੇ ਵਿੱਚੋਂ ਸੁਣਨਾ ਕਿ ਮਹਾਰਾਜ ਜੀ ਨੇ ਕਿਤੇ ਨੀ ਆਖਿਆ ਕਿ ਮੇਰਾ ਘਰ ਫਲਾਨੇ ਜ਼ਿਲ੍ਹੇ ਚ ਹੈ, ਫਲਾਨੇ ਡਿਸਟ੍ਰਿਕਟ ਦੇ ਵਿੱਚ ਹੈ, ਫਲਾਨੇ ਪਿੰਡ ਦੇ ਵਿੱਚ ਹੈ। ਉਹ ਆਪਣਾ ਘਰ ਹੁਣ ਦੱਸਦੇ ਹਨ ਕਿ ਸਾਡਾ ਘਰ ਕਿੱਥੇ ਹੈ। ਕਹਿੰਦੇ ਹਨ

ਸਮਝਾਉਂਦੇ ਹਨ ਸਾਨੂੰ ਕਿ ਡੱਡਾ ਡੇਰਾ ਇਹ ਨਹੀਂ, ਇੱਥੇ ਤੁਹਾਡਾ ਡੇਰਾ ਨਹੀਂ ਹੈ, ਜੋ ਵੀ ਤੁਸੀਂ ਹੋ ਉਸਨੇ ਬਦਲ ਜਾਣਾ ਹੈ, ਉਸਨੇ ਬਦਲ ਜਾਣਾ ਹੈ, ਜਿਸ ਵੀ ਸਿਚੁਏਸ਼ਨ ਦੇ ਵਿੱਚ ਹੋ ਉਸਨੇ ਬਦਲ ਜਾਣਾ ਹੈ, ਜਿਸ ਵੀ ਹਾਲਾਤ ਦੇ ਵਿੱਚ ਹੋ ਉਸਨੇ ਬਦਲ ਜਾਣਾ ਹੈ। ਕੋਈ ਵੀ ਚੀਜ਼ ਜੋ ਇੱਥੇ ਹੈ ਉਹ ਪਰਮਾਨੈਂਟ ਨਹੀਂ ਹੈ, ਇਹ ਡੇਰਾ ਨਹੀਂ। ਜਿਸ ਘਰ ਨੂੰ ਘਰ ਸਮਝਦੇ ਹੋ ਇਹ ਵੀ ਤੁਹਾਡਾ ਡੇਰਾ ਨਹੀਂ ਹੈ, ਔਰ ਇਹ ਵੀ ਪਤਾ ਨਹੀਂ ਕਿਸ ਦਿਨ ਉਸ ਘਰ ਦੇ ਵਿੱਚ ਤੁਹਾਡਾ ਜੋ ਦਿਨ ਹੈ ਉਹ ਆਖੀਰਲਾ ਦਿਨ ਹੈ, ਇਹ ਤੁਹਾਡਾ ਡੇਰਾ ਨਹੀਂ ਹੈ। ਡੱਡਾ ਡੇਰਾ ਇਹ ਨਹੀਂ, ਜਹਿਨ ਡੇਰਾ ਤਹਿ ਜਾਨ। ਕਹਿੰਦੇ ਜਿੱਥੇ ਤੁਹਾਡਾ ਅਸਲ ਡੇਰਾ ਹੈ, ਸਮਝਦਾਰੀ ਇਸ ਗੱਲ ਚ ਹੈ ਕਿ ਉਸ ਨੂੰ ਜਾਣਨ ਦੀ ਕੋਸ਼ਿਸ਼ ਕਰੋ, ਟਾਈਮ ਨਾ ਜ਼ਿਆਦਾ ਆਪਣਾ ਜੋ ਹੈ ਉਹ ਵੇਸਟ ਕਰੋ, ਆਪਣਾ ਟਾਈਮ ਨਾ ਜ਼ਾਇਆ ਕਰੋ, ਆਪਣੇ ਅਸਲ ਘਰ ਨੂੰ ਲੱਭਣ ਦੀ ਕੋਸ਼ਿਸ਼ ਕਰੋ। ਜਹਿ ਡੇਰਾ ਤਹਿ ਜਾਨ, ਫਿਰ ਕਹਿੰਦੇ ਹਨ ਕਿ ਉਸ ਡੇਰੇ ਦਾ ਉਸ ਘਰ ਦਾ ਪਤਾ ਕਿਵੇਂ ਚੱਲੇ? ਕਹਿੰਦੇ ਨੇ ਉਹ ਡੇਰਾ ਕਾ ਸੰਜਮੋ, ਉਸ ਡੇਰੇ ਤੱਕ ਪਹੁੰਚਣ ਦਾ ਜਿਹੜਾ ਸੰਜਮ ਦਾ ਭਾਵ ਵਿਧੀ ਹੈ ਗੁਰ ਕੇ ਸ਼ਬਦ।

ਉਸ ਅਸਲ ਪਰਮਾਨੈਂਟ ਡੇਰੇ ਦੀ ਜੋ ਮਿਤੀ ਭਾਵ ਉਸ ਦੀ ਜੋ ਇਨਫੋਰਮੇਸ਼ਨ ਹੈ ਉਸ ਦਾ ਗਿਆਨ ਜੋ ਹੈ ਉਸਦੀ ਪ੍ਰਾਪਤੀ ਹੈ ਉਹ ਉਸ ਨੂੰ ਹੁੰਦੀ ਹੈ ਜਾਂ ਕੋ ਦ੍ਰਿਸ਼ਟ ਪੂਰਨ ਭਗਵਾਨ ਨੇ ਜਿਸ ਉੱਤੇ ਭਗਵਾਨ ਦੀ ਅਕਾਲ ਪੁਰਖ ਵਾਹਿਗੁਰੂ ਦੀ ਪੂਰਨ ਦ੍ਰਿਸ਼ਟੀ ਹੋਵੇ ਉਹ ਭਾਗਾਂ ਵਾਲਾ ਹੁੰਦਾ ਹੈ ਉਸ ਡੇਰੇ ਨੂੰ ਲੱਭਦਾ ਹੈ ਬਾਕੀ ਇਹਨਾਂ ਹੀ ਡੇਰਿਆਂ ਦੇ ਵਿੱਚ ਖਚਿਤ ਹੋ ਕੇ ਰਹਿ ਜਾਂਦੇ ਹਨ ਸੋਚਦੇ ਹੀ ਨਹੀਂ ਹਨ ਅਖੀਰ ਚ ਆਖਦੇ ਹਨ ਡੇਰਾ ਨਿਹਚਲ ਸਾਧ ਸੰਗ ਪਾਇਆ ਸਾਧੂਆਂ ਦੀ ਸੰਗਤ ਦੇ ਵਿੱਚ ਕਹਿੰਦੇ ਉਹ ਜਿਹੜਾ ਨਿਹਚਲ ਡੇਰਾ ਹੈ ਉਹ ਪਾਇਆ ਜਾਂਦਾ ਹੈ ਇੱਕ ਦਫਾ ਉਸ ਡੇਰੇ ਨੂੰ ਉਸ ਨਿੱਜ ਘਰ ਨੂੰ ਇਨਸਾਨ ਪ੍ਰਾਪਤ ਕਰ ਲੈ ਨਾਨਕ ਤੇ ਜਨ ਨੈਣ ਡੋ ਲਾਇਆ ਉਹ ਜਨ ਉਹ ਇਨਸਾਨ ਕਦੇ ਵੀ ਫਿਰ ਮੁੜ ਕੇ ਡੋਲਦਾ ਨਹੀਂ ਹੈ ਕਿਉਂਕਿ ਜਿਸ ਨੂੰ ਆਪਣਾ ਘਰ ਪ੍ਰਾਪਤ ਹੋ ਗਿਆ ਉਸਨੇ ਫਿਰ ਕੀ ਡੋਲਣਾ ਹੋਇਆ ਅੱਜ ਦੇ ਕੀਰਤਨ ਦੇ ਵਿੱਚੋਂ ਜੋ ਸਿੱਖਿਆ ਜੋ ਗੁਰਮਤ ਸਾਨੂੰ ਪ੍ਰਾਪਤ ਹੋ ਰਹੀ ਹੈ ਉਹ ਸਾਨੂੰ ਇਹ ਅਵੇਕਨਿੰਗ ਦੇ ਰਹੀ ਹੈ ਇਹ ਜਾਗ ਲਿਆ ਰਹੀ ਹੈ ਸਾਡੇ ਅੰਦਰ ਸਾਨੂੰ ਜਗਾ ਰਹੀ ਹੈ ਕਿ ਅਗਰ ਇਹਨਾਂ ਹੀ ਘਰਾਂ ਨੂੰ ਆਪਣਾ ਘਰ ਬਣਾ ਕੇ ਬੈਠੇ ਹੋ ਤੇ ਇਹ ਤੇ ਰਾਹ ਦੇ ਵਿੱਚ ਹੀ ਜਿਸ ਤਰ੍ਹਾਂ ਕੋਈ ਰੁਕ ਗਿਆ ਹੋਵੇ ਉਹ ਹਾਲ ਹੈ ਇਹ ਮੰਜ਼ਿਲ ਨਹੀਂ ਹੈ ਇਹ ਤੇ ਰਸਤੇ ਦੇ ਵਿੱਚ ਹੀ ਇੱਕ ਛੋਟਾ ਜਿਹਾ ਪੜਾਅ ਹੈ ਚੰਦ ਇੱਕ ਦਿਨਾਂ ਦਾ ਨਾਨਕ ਦੁਨੀਆਂ ਚਾਰ ਦਿਹਾੜੇ ਬਸ ਇਤਨਾ ਕੀ ਹੈ ਇਸਦਾ ਅਸਥਾਨ ਨਾਨਕ ਦੁਨੀਆਂ ਚਾਰ ਦਿਹਾੜੇ ਸੁੱਖ ਕੀਤੇ ਦੁੱਖ ਹੋਈ ਇਹਨਾਂ ਚਾਰ ਕੁ ਦਿਨਾਂ ਦੇ ਵਾਸਤੇ ਜਿਤਨੇ ਜ਼ਿਆਦਾ ਸੁੱਖ ਢੂੰਡੋਗੇ ਉਤਨੇ ਜ਼ਿਆਦਾ ਦੁਖੀ ਹੋਵੋਗੇ ਉਤਨੇ ਜ਼ਿਆਦਾ ਪਰੇਸ਼ਾਨ ਹੋਵੋਗੇ ਤੋ ਇੱਕ ਦਫਾ ਆਓ ਇਸ ਵਿਚਾਰ ਨੂੰ ਆਪਣੇ ਅੰਦਰ ਲੈ ਕੇ ਜਾਣਾ ਹੈ ਨਾਲ ਕਿ ਅਸਾਂ ਕੋਈ ਆਪਣਾ ਨਿੱਜ ਘਰ ਹਾਲੇ ਹੋਰ ਹੈ ਜੋ ਲੱਭਣਾ ਹੈ ਜਿੱਥੇ ਜਾ ਕੇ ਇਹ ਸਾਡੀ ਰੂਹ ਨੇ ਨਿਵਾਸ ਕਰਨਾ ਹੈ ਇਸ ਵਿਚਾਰ ਨੂੰ ਨਾਲ ਲੈ ਕੇ ਜਾਣਾ ਪ੍ਰੇਮ ਨਾਲ ਇੱਕ ਦਫਾ ਇਸ ਪੰਕਤੀ ਨੂੰ ਰੋਲ ਫਿਰ ਅੱਗੇ ਚੱਲਦੇ ਹਾਂ।

ਹੁਣ ਅਸੀਂ ਇਸ ਨੂੰ ਆਪਣਾ ਡੇਰਾ ਕਿਉਂ ਬਣਾ ਲਿਆ ਹੈ, ਕਾਰਨ ਕੀ ਹੈ? ਹਾਲਾਂਕਿ ਇਹ ਮੰਜ਼ਿਲ ਨਹੀਂ ਹੈ, ਇਹ ਅਖੀਰ ਨਹੀਂ ਹੈ, ਇਹ ਸਾਡੀ ਡੈਸਟੀਨੇਸ਼ਨ ਨਹੀਂ ਹੈ, ਪਰ ਫਿਰ ਵੀ ਅਸੀਂ ਇਸੇ ਨੂੰ ਡੇਰਾ ਕਿਉਂ ਬਣਾ ਕੇ ਬੈਠ ਗਏ ਹਾਂ ਤੇ ਸਾਰੀ ਦੀ ਸਾਰੀ ਐਫਰਟ ਐਂਡ ਐਨਰਜੀ ਟਾਈਮ ਇਸੇ ਹੀ ਡੇਰੇ ਤੇ ਕਿਉਂ ਲਗਾਈ ਜਾਂਦੇ ਹਾਂ? ਉਹਦਾ ਰੀਜ਼ਨ ਕੀ ਹੈ? ਸਾਨੂੰ ਰੀਜ਼ਨ ਲੱਭਣਾ ਪਏਗਾ ਕਿ ਕਿਉਂ ਅਸੀਂ ਇਤਨੇ ਜ਼ਿਆਦਾ ਫੋਕਸਡ ਹਾਂ ਇਸੇ ਡੇਰੇ ਉੱਤੇ ਜਿਸ ਨੂੰ ਮਹਾਰਾਜ ਜੀ ਕਹਿੰਦੇ ਹਨ ਕਿ ਇਹ ਡੇਰਾ ਹੈ ਹੀ ਨਹੀਂ, ਕਿਸੇ ਦਿਨ ਵੀ ਤੁਹਾਨੂੰ ਇਹ ਛੋੜਨਾ ਪਏਗਾ। ਗੁਰੂ ਮਹਾਰਾਜ ਜੀ ਦਾ ਵਚਨ ਝੂਠ ਤੇ ਹੋ ਨਹੀਂ ਸਕਦਾ। ਉਹ ਕਹਿੰਦੇ ਹਨ ਇਹ ਡੇਰਾ ਬਿਲਕੁਲ ਨਹੀਂ ਹੈ। ਜੋ ਘਰ ਛੱਡ ਗਵਾਵਨਾ ਸੋ ਲੱਗਾ ਮਨ ਮਾਹੇ, ਦੇਰ ਹੈਸ ਟੂ ਬੀ ਸਮ ਰੀਜ਼ਨ ਬਿਹਾਈਂਡ ਇਟ, ਕਿ ਜਿਹੜਾ ਘਰ ਅਖੀਰ ਛੱਡ ਹੀ ਦੇਣਾ ਹੈ ਉਸ ਦੇ ਨਾਲ ਮਾਇੰਡ ਇਤਨਾ ਅਟੈਚਡ ਹੈ, ਉਸੇ ਉੱਤੇ ਹੀ ਸਾਰਾ ਫੋਕਸ ਹੈ, ਉਹ ਕਿਉਂ ਹੈ? ਉਸਦੇ ਦੋ ਕਾਰਨ ਹਨ। ਉਹ ਦੋ ਕਾਰਨ ਆਪ ਦੇ ਸਾਹਮਣੇ ਮੈਂ ਰੱਖਦਾ ਹਾਂ। ਨੰਬਰ ਇੱਕ ਕਾਰਨ ਇਹ ਹੈ ਕਿ ਜੀਵਨ ਦੇ ਵਿੱਚ ਜਦੋਂ ਇਨਸਾਨ ਨੂੰ ਮੌਤ ਭੁੱਲ ਜਾਏ ਫਿਰ ਉਹ ਸੋਚਦਾ ਹੈ ਕਿ ਮੈਂ ਹਮੇਸ਼ਾ ਹੀ ਇੱਥੇ ਰਹਿਣਾ ਹੈ। ਮਰਨਾ ਜਦੋਂ ਭੁੱਲ ਜਾਏ ਫਿਰ ਉਸਨੂੰ ਇਹ ਡਰ ਹਟ ਜਾਂਦਾ ਹੈ ਕਿ ਇੱਥੋਂ ਮੈਂ ਕਦੇ ਜਾਣਾ ਵੀ ਹੈ। ਜਿਸ ਨੂੰ ਯਾਦ ਰਹੇ ਮੌਤ, ਉਸਨੂੰ ਹਮੇਸ਼ਾ ਇਹ ਪਤਾ ਹੁੰਦਾ ਹੈ ਕਿ ਕਿਸੇ ਵੀ ਪਲ ਇੱਥੋਂ ਮੈਂ ਜਾ ਸਕਦਾ ਹਾਂ, ਫਿਰ ਮੈਂ ਅਗਾਂਹ ਕਿੱਥੇ ਜਾਵਾਂਗਾ ਉਸਨੂੰ ਅਗਾਂਹ ਦਾ ਕੰਸਰਨ ਹੁੰਦਾ ਹੈ, ਇੱਥੇ ਦਾ ਨਹੀਂ। ਨੰਬਰ ਇੱਕ ਸਾਡੇ ਜੀਵਨ ਦੇ ਵਿੱਚ ਜੋ ਲੈਕ ਆਈ ਹੈ ਉਹ ਇਹ ਹੈ ਕਿ ਸਾਨੂੰ ਮਰਨਾ ਭੁੱਲ ਗਿਆ ਹੈ। ਹਾਂ, ਜਦੋਂ

ਨਾ ਆਏਗਾ ਮਰ ਜਾਵਾਂਗੇ, ਉਹਦੀ ਚਿੰਤਾ ਕਰਨ ਦੀ ਕੀ ਲੋੜ ਹੈ? ਐਵੇਂ ਕਿਉਂ ਪਰੇਸ਼ਾਨ ਹੋਈ ਜਾਈਏ? ਔਰ ਦੂਸਰੀ ਗੱਲ ਇਹ ਹੈ, ਹਾਲਾਂਕਿ ਗੁਰਬਾਣੀ ਆਖਦੀ ਹੈ ਕਿ ਮਰਨਾ ਚੇਤੇ ਕਰੋ, ਉਸਨੂੰ ਯਾਦ ਰੱਖੋ, ਮੈਂ ਉਸਦੇ ਉੱਤੇ ਪੰਕਤੀਆਂ ਸੁਣਾਵਾਂਗਾ। ਦੂਸਰੀ ਗੱਲ ਇਹ ਹੈ ਕਿ ਮਰਨ ਤੋਂ ਬਾਅਦ ਸਾਡੇ ਨਾਲ ਕੀ ਹੁੰਦਾ ਹੈ ਉਸ ਦਾ ਸਾਨੂੰ ਕੋਈ ਖਿਆਲ ਹੀ ਨਹੀਂ ਹੈ, ਜਿਸ ਤਰ੍ਹਾਂ ਕਿ ਕੁਛ ਹੋਣਾ ਹੀ ਨਹੀਂ ਹੈ, ਜਾਂ ਜਦੋਂ ਹੋਏਗਾ ਉਦੋਂ ਦੇਖੀ ਜਾਏਗੀ। ਇਹ ਦੋ ਰੀਜ਼ਨ ਹਨ, ਇੱਕ ਸਾਨੂੰ ਮੌਤ ਭੁੱਲ ਗਈ ਹੈ, ਇੱਕ ਸਾਨੂੰ ਇਹ ਨਹੀਂ ਪਤਾ ਕਿ ਸਰੀਰ ਦੇ ਛੱਡਣ ਤੋਂ ਬਾਅਦ ਰੂਹ ਦਾ ਅਗਾਂਹ ਦਾ ਵੀ ਕੋਈ ਸਫ਼ਰ ਹੈ, ਰੂਹ ਦੀ ਅਗਾਂਹ ਦੀ ਵੀ ਕੋਈ ਗਤੀ ਹੈ, ਇਸ ਦਾ ਅਗਾਂਹ ਦਾ ਵੀ ਕੋਈ ਹਾਲ ਹੈ, ਉਸ ਦੇ ਲਈ ਅਸੀਂ ਬਿਲਕੁਲ ਕੰਸਰਨ ਨਹੀਂ ਹਾਂ। ਸਾਡੇ ਜੀਵਨ ਦੇ ਵਿੱਚ ਉਹ ਕੋਈ ਵੀ ਪ੍ਰਾਇਓਰਿਟੀ ਨਹੀਂ ਹੈ, ਸਾਡੇ ਜੀਵਨ ਦੇ ਵਿੱਚ ਉਸ ਦਾ ਕੋਈ ਵੀ ਥਾਂ ਨਹੀਂ ਹੈ, ਸਾਡੇ ਜੀਵਨ ਦੇ ਵਿੱਚ ਉਹ ਕੋਈ ਇਸ਼ੂ ਹੀ ਨਹੀਂ ਹੈ ਕਿ ਬਾਅਦ ਦੇ ਵਿੱਚ ਕੀ ਹੋਣਾ। ਪਰ ਗੁਰੂ ਮਹਾਰਾਜ ਦੀ ਬਾਣੀ ਦੇ ਵਿੱਚ ਤੇ ਬਹੁਤ ਭਾਰਾ ਇਸ਼ੂ ਹੈ ਕਿ ਇਨਸਾਨ ਇੱਥੇ ਨਾਲੋਂ ਜ਼ਿਆਦਾ ਫਿਕਰਮੰਦ ਤੈਨੂੰ ਅਗਾਂਹ ਲਈ ਹੋਣਾ ਚਾਹੀਦਾ, ਉੱਥੇ ਕੀ ਕਰੇਗਾ, ਉੱਥੇ ਫਿਰ ਤੂੰ ਕੀ ਕਰ ਸਕੇਗਾ। ਇਹ ਦੋ ਰੀਜ਼ਨਸ ਹਨ ਜਿਨ੍ਹਾਂ ਦੇ ਕਰਕੇ ਜੋ ਸਾਡੀ ਅਵੇਅਰਨੈਸ ਦੇ ਵਿੱਚ ਨਾ ਹੋਣ ਕਰਕੇ, ਸਾਡੇ ਧਿਆਨ ਦੇ ਵਿੱਚ ਨਾ ਹੋਣ ਕਰਕੇ, ਅਸੀਂ ਇੱਥੇ ਦੇ ਡੇਰੇ ਦੇ ਵਿੱਚ ਹੀ ਮਸਤ ਹੋ ਕੇ ਆਰਾਮ ਨਾਲ ਬੈਠ ਜਾਂਦੇ ਹਾਂ ਅਤੇ ਆਪਣਾ ਨਿੱਜ ਘਰ ਪ੍ਰਾਪਤ ਕਰਨ ਤੋਂ ਅਸੀਂ ਮਹਿਰੂਮ ਰਹਿ ਜਾਂਦੇ ਹਾਂ। ਆਓ ਹੁਣ ਮਹਾਰਾਜ ਜੀ ਦੇ ਵਿੱਚੋਂ ਮਹਾਰਾਜ ਦੀ ਬਾਣੀ ਦੀਆਂ ਪੰਕਤੀਆਂ ਸੁਣੋ, ਕਿਉਂਕਿ ਮੈਂ ਅਰਜ਼ ਕੀਤੀ ਸੀ ਕਿ ਹਰ ਗੱਲ ਜੋ ਹੈ ਉਹ ਗੁਰੂ ਬਾਬਾ ਜੀ ਦਾ ਸੁਨੇਹਾ ਹੀ ਆਪ ਜੀ ਨੂੰ ਪਹੁੰਚਾਉਣਾ ਹੈ। ਤਾਂ ਗੁਰੂ ਮਹਾਰਾਜ ਸਾਡੇ ਜੀਵਨ ਨੂੰ ਦੇਖ ਕੇ, ਸਾਡੇ ਜੀਵਨ ਦੀ ਜੋ ਕਮੀ ਹੈ ਉਸ ਨੂੰ ਦੇਖਦੇ ਹਨ ਕਿ ਸਾਨੂੰ ਆਪਣੀ ਡੇ ਟੂ ਡੇ ਲਾਈਫ ਦੇ ਵਿੱਚ ਇਹ ਅਵੇਅਰਨੈਸ ਨਹੀਂ ਕਿ ਅਸਾਂ ਮਰਨਾ ਵੀ ਹੈ। ਜਿਨ੍ਹਾਂ ਨੂੰ ਉਹ ਯਾਦ ਹੈ ਉਹ ਬਾਣੀ ਚ ਆਖਦੇ ਹਨ, ਭੈ ਮਰਬੇ ਕੋ ਵਿਸਰਤ ਨਾਹਨ ਤੇ ਚਿੰਤਾ ਤਨ ਜਾਰਾ। ਕਹਿੰਦੇ ਮਰਨ ਦਾ ਜਿਹੜਾ ਭੈ ਹੈ, ਇਹ ਜਿਹੜੇ ਜਾਗਰੂਕ ਹਨ, ਅਵੇਕਨਡ ਹਨ, ਉਹਨਾਂ ਨੂੰ ਹੈ। ਉਹ ਕਹਿੰਦੇ ਇਸ ਚਿੰਤਾ ਨੇ ਤੇ ਤਨ ਜਾਲ ਕੇ ਰੱਖ ਦਿੱਤਾ ਹੈ, ਸਾੜ ਕੇ ਰੱਖ ਦਿੱਤਾ ਹੈ, ਕਮਜ਼ੋਰ ਕਰਕੇ ਰੱਖ ਦਿੱਤਾ ਹੈ ਕਿ ਅਗਾਂਹ ਕੀ ਬਣੇਗਾ ਮੇਰਾ ਜਾ ਕੇ, ਕਿਆ ਜਾਣਾ ਕਿਆ ਹੋਏਗਾ ਰੀ ਮਾਈ। ਗੁਰੂ ਮਹਾਰਾਜ ਜੀ ਅਨੇਕਾਂ ਵਚਨ ਕਹਿੰਦੇ ਹਨ। ਤਾਂ ਗੁਰੂ ਮਹਾਰਾਜ ਇਹ ਆਖਦੇ ਹਨ, ਸਾਡੇ ਜੀਵਨ ਨੂੰ ਦੇਖ ਕੇ, ਸਾਡੇ ਜੀਵਨ ਦੇ ਵਿੱਚ ਜੋ ਕਰੈਕਸ਼ਨ ਲਿਆਉਣ ਵਾਲੀਆਂ ਹਨ, ਉਹਨਾਂ ਨੂੰ ਜਦੋਂ ਦੇਖਦੇ ਹਨ ਤੇ ਕਹਿੰਦੇ ਹਨ

ਜੀ ਸਭ ਰੋਗੀ ਹਾਂ। ਤ੍ਰਿਸ਼ਨਾ ਦਾ, ਡਿਜ਼ਾਇਰਸ ਦਾ ਇੱਕ ਰੋਗ ਲੱਗਿਆ ਪਿਆ ਹੈ। ਇਨਸਾਨ ਉਸ ਤ੍ਰਿਸ਼ਨਾ ਦੇ ਵਸ ਹੋ ਕੇ ਚੰਗਾ ਭਲਾ ਸੁਖੀ ਸੈਟਲਡ ਆਰਾਮ ਦੇ ਨਾਲ ਰਹਿੰਦਾ ਹੋਇਆ ਵੀ ਇਹ ਚੈਨ ਨਹੀਂ ਲੈਂਦਾ, ਇਹ ਟਿਕਦਾ ਨਹੀਂ ਹੈ, ਇਸ ਨੂੰ ਇਹ ਖਿਆਲ ਹੀ ਨਹੀਂ ਹੈ ਕਿ ਮੈਂ ਕਿਤੇ ਟਿਕ ਵੀ ਜਾਵਾਂ। ਕਈ ਲੋਕ ਸਾਰੀ ਉਮਰ ਹੀ ਆਖਦੇ ਰਹਿਣਗੇ ਬਸ ਹੁਣ ਥੋੜੇ ਸਾਲਾਂ ਚ ਸੈਟਲ ਹੋ ਜਾਵਾਂਗੇ, ਉਹ ਸਾਰੀ ਉਮਰ ਸੈਟਲ ਨਹੀਂ ਹੁੰਦੇ। ਉਹ ਫਿਰ ਇਹ ਕਹਿਣਗੇ ਕਿ ਬਸ ਥੋੜੇ ਜਿਹੇ ਸਾਲ ਹੋਰ ਹਨ, ਦੈਨ ਵੀ ਵਿਲ ਬੀ ਸੈਟਲ, ਅਫਕੋਰਸ ਦੈਨ ਯੂ ਵਿਲ ਬੀ ਸੈਟਲ, ਬਟ ਇਨ ਦਾ ਗ੍ਰੇਵ। ਹੋਰ ਸੈਟਲ ਕਿੱਥੇ ਹੋਣਾ? ਮਹਾਰਾਜ ਜੀ ਕਹਿੰਦੇ ਨੇ ਉਦੋਂ ਸੈਟਲ ਹੋਵੋਗੇ ਜਦੋਂ ਨਾ ਹੱਥ ਚੱਲਣਗੇ, ਨਾ ਅੱਖਾਂ ਕੰਮ ਕਰਨਗੀਆਂ, ਨਾ ਦਿਮਾਗ ਕੰਮ ਕਰੇਗਾ, ਨਾ ਸਰੀਰ ਸ਼ਕਤੀ ਰਹਿ ਜਾਏਗੀ, ਉਦੋਂ ਸੈਟਲ ਹੋਣ ਦੀ ਕੋਸ਼ਿਸ਼ ਕਰੋਗੇ। ਚਰਨ ਸੀਸ ਕਰ ਕੰਪਣ ਲਾਗੇ, ਨੈਣੀ ਨੀਰ ਅਸਾਰ ਬਹਿ, ਜਿਹਵਾ ਬਚਨ ਸੁਧ ਨਹੀਂ ਨਿਕਸੇ, ਤਬਰੇ ਧਰਮ ਕੀ ਆਸ ਕਰੇ। ਉਦੋਂ ਜਾ ਕੇ ਧਰਮ ਦੀ ਆਸ ਕਰਦੇ ਕਿ ਮੈਂ ਉਦੋਂ ਕਮਾ ਲਾਂਗਾ, ਪਹਿਲਾਂ ਮੈਂ ਸੈਟਲ ਹੋ ਜਾਵਾਂ। ਕਹਿੰਦੇ ਸੈਟਲ ਹੋ ਕੇ ਵੀ ਤੁਸੀਂ ਕਦੇ ਸੈਟਲ ਨਹੀਂ ਹੋ ਸਕਦੇ, ਕਿਉਂਕਿ ਇਹ ਡੇਰਾ ਹੀ ਨਹੀਂ ਹੈ, ਤੇ ਇੱਥੇ ਸੈਟਲ ਕਿਵੇਂ ਹੋ ਸਕਦੇ ਹੋ? ਇਹ ਤੇ ਰਾਹ ਹੈ, ਰਾਹ ਚ ਕਿਵੇਂ ਸੈਟਲ ਹੋ ਸਕਦੇ ਹੋ? ਸੋ ਡੋਂਟ ਬੀ ਟੂ ਮਚ ਬਾਦਰਡ ਅਬਾਊਟ ਸੈਟਲਿੰਗ। ਜਿੱਥੇ ਵੀ ਹੋ, ਜਿਵੇਂ ਵੀ ਹੋ, ਜਿਸ ਤਰ੍ਹਾਂ ਦੇ ਵੀ ਹੋ, ਸੈਟਲ ਹੀ ਸਮਝੋ ਅਤੇ ਆਪਣਾ ਅਗਾਂਹ ਦਾ ਜੋ ਸਫ਼ਰ ਹੈ ਉਸਨੂੰ ਅਕੰਪਲਿਸ਼ ਕਰਨ ਦੀ ਕੋਸ਼ਿਸ਼ ਕਰੋ। ਤੇ ਗੁਰੂ ਮਹਾਰਾਜ ਆਖਦੇ ਹਨ ਉਹ ਇਹ ਤਾਂ ਹੋਇਆ ਹੈ ਕਿ ਅਸੀਂ ਇੱਥੇ ਹੀ ਸੈਟਲ ਹੋਣ ਦੀ ਕੋਸ਼ਿਸ਼ ਕਰੀ ਜਾਂਦੇ ਹਾਂ, ਕਿਉਂਕਿ ਸਾਨੂੰ ਮਰਨਾ ਭੁੱਲ ਗਿਆ ਕਿ ਇੱਥੇ ਤੇ ਸੈਟਲ ਹੋਇਆ ਜਾ ਹੀ ਨਹੀਂ ਸਕਦਾ। ਕਹਿੰਦੇ ਹਨ ਇਹ ਤ੍ਰਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨੋ ਵਿਸਾਰਿਆ, ਮਰਨਾ ਮਨੋ ਵਿਸਾਰ ਦਿੱਤਾ ਹੈ, ਮਰਨਾ ਮਨੋ ਵਿਸਾਰ ਦਿੱਤਾ ਹੈ। ਜਿੱਥੇ ਮੌਤ ਹਰ ਵੇਲੇ ਸਿਰ ਤੇ ਮੰਡਲਾਂਦੀ ਹੈ ਉੱਥੇ ਅਸੀਂ ਸੈਟਲ ਹੋਣ ਦੀ ਕੋਸ਼ਿਸ਼ ਕਰਦੇ ਹਾਂ। ਇੱਕ ਬਾਣੀ ਚ ਬਹੁਤ ਖੂਬਸੂਰਤ ਪੰਕਤੀ ਆਉਂਦੀ ਹੈ, ਕਹਿੰਦੇ ਹੰਸਾਂ ਸਰਵਰ ਕਾਲ ਸਰੀਰ। ਇਸਦਾ ਅਰਥ ਇਹ ਹੈ ਜਿਸ ਤਰ੍ਹਾਂ ਹੰਸ ਸਰੋਵਰ ਦੇ ਆਲੇ ਦੁਆਲੇ ਹੀ ਰਹਿੰਦੇ ਹਨ, ਹੰਸਾਂ ਸਰਵਰ, ਹੰਸ ਸਰੋਵਰ ਤੇ ਹੀ ਰਹਿੰਦੇ ਹਨ ਜਾਂ ਸਰੋਵਰ ਦੇ ਆਲੇ ਦੁਆਲੇ ਹੀ ਰਹਿੰਦੇ ਹਨ। ਕਾਲ ਸਰੀਰ, ਇਸ ਤਰ੍ਹਾਂ ਕਾਲ ਜੋ ਮੌਤ ਹੈ ਉਹ ਵੀ ਸਰੀਰ ਦੇ ਆਲੇ ਦੁਆਲੇ ਹੀ ਰਹਿੰਦੀ ਹੈ, ਨੇੜੇ ਰਹਿੰਦੀ ਹੈ, ਦੂਰ ਨਹੀਂ ਜਾਂਦੀ। ਕਹਿੰਦੇ ਉੱਥੇ ਸੈਟਲ ਹੋਣ ਦੀ ਕੋਸ਼ਿਸ਼ ਕਰਦੇ ਹੋ ਜਿੱਥੇ ਮੌਤ ਹਰ ਵਕਤ ਸਿਰ ਤੇ ਮੰਡਲਾਂਦੀ ਰਹਿੰਦੀ ਹੈ। ਇਹ ਡੇਰਾ ਨਹੀਂ ਹੈ, ਤੁਸੀਂ ਭੁਲਾ ਦਿੱਤਾ ਹੈ ਉਸਨੂੰ। ਇਹ ਤਿਸਨਾ ਵੱਡਾ ਰੋਗ ਲੱਗਾ, ਮਰਨ ਮਨੋ ਵਿਸਾਰਿਆ। ਫਿਰ ਆਖਦੇ ਹਨ ਝੂਠ

ਬਿਲਕੁਲ ਭੁੱਲ ਗਿਆ, ਉਹ ਬਿਲਕੁਲ ਮਰਨਾ ਭੁੱਲ ਗਿਆ, ਇਸ ਕਰਕੇ ਅਸੀਂ ਇੱਥੇ ਆਪਣਾ ਡੇਰਾ ਬਣਾ ਰਹੇ। ਕਹਿੰਦੇ ਹਨ ਇਹ ਡੇਰਾ ਨਹੀਂ ਹੈ, ਇੱਥੋਂ ਅਗਾਂਹ ਟਰਾਈ ਟੂ ਮੂਵ ਫਰਦਰ। ਗੁਰਬਾਣੀ ਦੇ ਵਿੱਚੋਂ ਆਪਣੀ ਮੰਜ਼ਿਲ ਸਮਝੋ, ਨਿੱਜ ਘਰ ਨੂੰ ਪ੍ਰਾਪਤ ਕਰਨਾ ਹੈ ਜੋ ਕਿ ਤੁਹਾਡਾ ਅਸਲ ਡੇਰਾ ਹੈ। ਕਹਿੰਦੇ ਹਨ ਮਤੀ ਮਰਨ ਵਿਸਾਰਿਆ, ਇਸ ਮਤੀ ਹੋਈ ਮਸਤ ਮਤ ਨੇ ਜੋ ਕਿ ਦੁਨਿਆਵੀ ਰੰਗ ਚ ਮਸਤ ਹੈ ਮਰਨਾ ਵਿਸਾਰ ਦਿੱਤਾ ਹੈ।

ਕਹਿੰਦੇ ਆਪਣੇ ਮਹੱਲਾ ਨੂੰ ਵੇਖ ਕੇ ਤੂੰ ਮਰਨਾ ਵਿਸਾਰ ਦਿੱਤਾ ਹੈ, ਪਰ ਇਹ ਮਹਿਲ ਤੇਰਾ ਡੇਰਾ ਨਹੀਂ ਹਨ, ਤੇਰੇ ਰਹਿਣ ਦੀ ਥਾਂ ਨਹੀਂ ਹੈ। ਤੇਰੀ ਰੂਹ ਦਾ ਨਿਵਾਸ ਆਤਮਾ ਚ ਹੋਣਾ ਹੈ, ਪਰਮਾਤਮਾ ਚ ਹੋਣਾ ਹੈ, ਉਹ ਹੈ ਤੇਰਾ ਅਸਲ ਨਿਵਾਸ, ਉੱਥੇ ਤੱਕ ਤੂੰ ਪਹੁੰਚਣਾ ਹੈ, ਉਹ ਤੇਰੀ ਹੈ ਮੰਜ਼ਿਲ। ਇਹ ਗੁਰੂ ਬਾਬਾ ਜੀ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ। ਉਹ ਕਹਿੰਦੇ ਸਾਧ ਸੰਗਤ ਦੇ ਦੁਆਰਾ, ਗੁਰੂ ਦੇ ਦੁਆਰਾ ਉਹ ਸਿੱਖਿਆ ਮਿਲਦੀ ਹੈ, ਜਿਸ ਦੇ ਨਾਲ ਤੂੰ ਆਪਣੇ ਨਿੱਜ ਘਰ ਦੇ ਵਿੱਚ ਪਹੁੰਚ ਸਕਦਾ ਹੈ। ਇੱਥੇ ਡੇਰਾ ਬਣਾਇਆ ਤੇ ਤੇਰਾ ਕਦੇ ਵੀ ਜਿਹੜਾ ਉਹ ਉਖੇੜਿਆ

ਸੋ ਹੁਣ ਤੱਕ ਅਸੀਂ ਇਹ ਸੁਣ ਲਿਆ ਹੈ ਨੰਬਰ 1 ਗੁਰਬਾਣੀ ਦੀ ਤਾਲੀਮ ਇਹ ਦੱਸਦੀ ਹੈ ਕਿ ਇਹ ਇਨਸਾਨ ਸਰੀਰ ਤੇਰਾ ਘਰ ਨਹੀਂ ਹੈ ਕਿਉਂਕਿ ਇਸਨੇ ਹਮੇਸ਼ਾ ਨਹੀਂ ਰਹਿਣਾ ਜਦ ਸਰੀਰ ਨੇ ਹਮੇਸ਼ਾ ਨਹੀਂ ਰਹਿਣਾ ਤੇ ਸਰੀਰ ਵਾਸਤੇ ਜਿਹੜੇ ਘਰ ਬਣਾਏ ਹਨ ਉਹਨਾਂ ਚ ਹਮੇਸ਼ਾ ਕਿਵੇਂ ਰਹਿ ਸਕੇਗਾ ਜਦ ਸਰੀਰ ਹੀ ਨਹੀਂ ਤੇਰਾ ਹਮੇਸ਼ਾ ਦੇ ਰਹਿਣ ਵਾਲਾ ਘਰ ਤੇ ਇਹ ਬਾਹਰਲੇ ਘਰ ਤੇਰੇ ਹਮੇਸ਼ਾ ਦੇ ਰਹਿਣ ਵਾਲੇ ਘਰ ਕਿਵੇਂ ਹੋ ਸਕਦੇ ਫਿਰ ਜਦੋਂ ਤੂੰ ਇਸ ਸਰੀਰ ਦੇ ਵਿੱਚੋਂ ਨਿਕਲੇਗਾ ਉਦੋਂ ਤੂੰ ਕਿੱਥੇ ਜਾਵੇਗਾ ਕਹਿੰਦੇ ਆਪਣਾ ਨਿੱਜ ਘਰ ਲੱਭਣ ਦੀ ਕੋਸ਼ਿਸ਼ ਕਰ ਨਹੀਂ ਤੇ ਇੱਕ ਸਰੀਰ ਚੋਂ ਨਿਕਲੇਗਾ ਕਿਸੇ ਹੋਰ ਸਰੀਰ ਚ ਪਏਗਾ ਉਹ ਸਰੀਰ ਚੋਂ ਨਿਕਲੇਗਾ ਕਿਸੇ ਹੋਰ ਸਰੀਰ ਚ ਪਏਗਾ ਅਤੇ ਇੱਥੇ ਨਿਰਾ ਮਨੁੱਖੀ ਸਰੀਰ ਦੀ ਗੱਲ ਨਹੀਂ ਅਤਿਅੰਤ ਪਸ਼ੂ ਜੂਨੀਆਂ ਦੇ ਵਿੱਚ ਪਸ਼ੂ ਸਰੀਰਾਂ ਦੇ ਵਿੱਚ ਵੀ ਤੂੰ ਪੈ ਸਕਦਾ ਇਸ ਕਰਕੇ ਕਹਿੰਦੇ ਆਪਣਾ ਅਸਲ ਘਰ ਲੱਭ ਜਿੱਥੋਂ ਤੂੰ ਬਾਅਦ ਚ ਵਾਪਸ ਨਾ ਆਵੇ ਤੈਨੂੰ ਫੇਰਾ ਨਾ ਪਵੇ ਨੰਬਰ 1 ਪੁਆਇੰਟ ਦੂਸਰਾ ਇਹ ਐਸਾ ਤਾਂ ਹੋਇਆ ਹੈ ਅਸੀਂ ਆਪਣਾ ਡੇਰਾ ਇੱਥੇ ਤਾਂ ਬਣਾ ਕੇ ਬਹਿ ਗਏ ਹਾਂ ਕਿਉਂਕਿ ਅਸੀਂ ਮਰਨਾ ਭੁੱਲ ਗਏ ਹਾਂ ਕਿ ਜਦ ਸਰੀਰ ਨੇ ਹੀ ਨਹੀਂ ਇੱਥੇ ਰਹਿਣਾ ਤੇ ਬਾਕੀ ਚੀਜ਼ਾਂ ਨੇ ਕਿਵੇਂ ਰਹਿਣਾ ਹੈ ਤੀਸਰੀ ਗੱਲ ਕਿ ਸਾਨੂੰ ਇਹ ਗਿਆਨ ਇਹ ਸੋਝੀ ਇਹ ਵਿਚਾਰ ਇਹ ਨੌਲੇਜ ਬਿਲਕੁਲ ਹੀ ਨਹੀਂ ਹੈ ਕਿ ਜਦੋਂ ਅਸੀਂ ਸਰੀਰ ਤਿਆਗਦੇ ਹਾਂ ਤੇ ਸਰੀਰ ਤਿਆਗਣ ਤੋਂ ਬਾਅਦ ਫਿਰ ਸਾਡੇ ਨਾਲ ਕੀ ਹੁੰਦਾ ਹੈ ਉਹ ਮੈਂ ਆਪ ਜੀ ਨੂੰ ਕੱਲ ਦੇ ਕੀਰਤਨ ਚ ਬਾਣੀ ਚ ਸੁਣਾਵਾਂਗਾ ਪੂਰੀ ਵਿਸਥਾਰ ਨਾਲ ਪੂਰੀ ਡਿਟੇਲ ਦੇ ਨਾਲ ਕਿ ਜਦੋਂ ਅਸੀਂ ਸਰੀਰ ਤਿਆਗਦੇ ਹਾਂ ਸਰੀਰ ਤਿਆਗਣ ਤੋਂ ਬਾਅਦ ਫਿਰ ਸਾਡੀ ਕੀ ਗਤੀ ਹੁੰਦੀ ਹੈ ਅਸੀਂ ਤੇ ਬੜੇ ਕੰਫਰਟੇਬਲ ਹੋ ਕੇ ਬੈਠੇ ਹਾਂ ਕਿ ਕੁਛ ਨਹੀਂ ਹੁੰਦਾ ਕਈ ਲੋਕ ਆਖ ਦਿੰਦੇ ਹਨ ਕਿ ਅੱਗਾ ਕਿਸੇ ਨੇ ਦੇਖਿਆ ਪਰ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਜੋ ਕੁਛ ਲਿਖਿਆ ਹੈ ਉਹ ਸਮਾਂ ਸਮਾਪਤ ਹੈ ਅੱਜ ਦਾ ਕੀਰਤਨ ਇੱਥੋਂ ਤੱਕ ਹੀ ਕਰਨਾ ਸੀ ਕੱਲ ਦੇ ਕੀਰਤਨ ਦੇ ਵਿੱਚ ਜੋ ਗੁਰਬਾਣੀ ਦੱਸਦੀ ਹੈ ਉਹ ਆਪ ਜੀ ਦੇ ਨਾਲ ਮੈਂ ਸਾਂਝਾ ਕਰਾਂਗਾ ਕਿ ਜਦੋਂ ਅਸੀਂ ਸਰੀਰ ਚੋਂ ਨਿਕਲਦੇ ਹਾਂ ਫਿਰ ਸਾਡੀ ਕੀ ਗਤੀ ਹੁੰਦੀ ਹੈ ਇਹ ਦੋਨੇ ਕੰਸਰਨ ਸਾਡੇ ਸਾਹਮਣੇ ਆ ਜਾਣ ਤਾਂ ਫਿਰ ਅਸੀਂ ਇੱਥੇ ਡੇਰਾ ਨਹੀਂ ਬਣਾਵਾਂਗੇ ਤਾਂ ਅੱਗੇ ਦੇ ਡੇਰੇ ਦੀ ਜੋ ਹੈ ਉਹ ਫਿਰ ਚਿੰਤਾ ਅਸੀਂ ਕਰਾਂਗੇ ਮਹਾਰਾਜ ਜੀ ਨੂੰ ਪੁੱਛੀਏ ਮਹਾਰਾਜ ਫਿਰ ਇੱਥੇ ਇਹਦਾ ਡੇਰੇ ਦੀ ਕੀ ਕਰੀਏ ਆਫਟਰ ਆਲ ਰਹਿਣਾ ਤੇ ਹੈ ਹੀ ਹੈ ਦਿਨ ਤੇ ਗੁਜ਼ਾਰਨੇ ਹੀ ਹਨ ਬਸ ਉਹ ਆ ਕੇ ਕੀਰਤਨ ਦੀ ਸਮਾਪਤੀ ਕਰਦਾ ਹਾਂ ਗੁਰੂ ਮਹਾਰਾਜ ਸਾਨੂੰ ਇੱਕ ਐਟੀਟਿਊਡ ਦਿੰਦੇ ਹਨ ਉਹ ਕਹਿੰਦੇ ਹਨ ਇੱਥੇ ਰਹੋ ਪ੍ਰਾਹੁਣਿਆਂ ਦੀ ਤਰ੍ਹਾਂ ਪ੍ਰਾਹੁਣਿਆਂ ਦੀ ਤਰ੍ਹਾਂ ਉਹ ਬਾਣੀ ਦਾ ਪਹਿਲਾਂ ਪ੍ਰਮਾਣ ਸੁਣੋ ਕਹਿੰਦੇ ਹਨ

ਇੱਕ ਰਾਤ ਦੇ ਪ੍ਰਾਹੁਣੇ ਤੁਸੀਂ ਇੱਥੇ ਆਏ ਹੋ, ਪਰ ਆਸਾਂ ਏਦਾਂ ਬੰਨੀਆਂ ਹੋਈਆਂ ਹਨ ਜਿਵੇਂ ਕਈ ਯੁੱਗ ਤੁਸੀਂ ਇੱਥੇ ਰਹਿਣਾ ਹੈ। ਬਾਬਾ ਜੀ ਆਖਦੇ ਹਨ ਗੁਰਪ੍ਰਸਾਦ ਜਾਣੇ ਮਹਿਮਾਨ, ਗੁਰੂ ਦੀ ਕਿਰਪਾ ਦੇ ਨਾਲ ਆਪਣੇ ਆਪ ਨੂੰ ਇੱਥੇ ਚੰਦ ਇੱਕ ਦਿਨਾਂ ਦਾ ਮਹਿਮਾਨ ਸਮਝੇ ਤਾਂ ਕਿਸ ਦਰਗਾਹ ਪਾਵੇ ਮਾਨ, ਤਾਂ ਜਾ ਕੇ ਉਹਨੂੰ ਦਰਗਾਹ ਚ ਮਾਨ ਮਿਲਣਾ ਹੈ, ਇੱਜ਼ਤ ਮਿਲਣੀ ਹੈ, ਦਰਗਾਹ ਚ ਪਹੁੰਚਣਾ ਉਸ। ਸੋ ਪ੍ਰਾਹੁਣੇ ਦੀ ਤਰ੍ਹਾਂ ਮਹਾਰਾਜ ਜੀ ਨੇ ਇਹ ਮਹਿਮਾਨ ਦਾ ਮੈਟਾਫੋਰ ਜੋ ਹੈ ਇਹ ਕਿਉਂ ਲਿਆ ਹੈ, ਇਸ ਨੂੰ ਥੋੜਾ ਸਮਝ ਲਈਏ। ਕਿਉਂਕਿ ਮਹਿਮਾਨ ਜਦੋਂ ਕਿਤੇ ਜਾਂਦਾ ਹੈ ਉਸਨੂੰ ਇਹ ਪਤਾ ਹੁੰਦਾ ਹੈ ਕਿ ਉਸਦਾ ਘਰ ਨਹੀਂ ਹੈ ਔਰ ਉਸਨੇ ਇੱਥੋਂ ਜਾਣਾ ਹੈ, ਇਸ ਕਰਕੇ ਉਹ ਉਸ ਜਗ੍ਹਾ ਦੇ ਨਾਲ ਅਟੈਚਡ ਨਹੀਂ ਹੁੰਦਾ, ਉਸਦੀ ਤਮੰਨਾ ਆਪਣੇ ਹੀ ਘਰ ਜਾਣ ਦੀ ਬਣੀ ਰਹਿੰਦੀ ਹੈ। ਹੁਣ ਸਾਡੇ ਆਪਣੇ ਦਿਲਾਂ ਚ ਆਪਣੇ ਉਸ ਘਰ ਜਾਣ ਦੀ ਕੋਈ ਤਮੰਨਾ ਨਹੀਂ, ਇੱਥੇ ਹੀ ਰਹਿਣ ਦੀ ਹੈ। ਜਿਵੇਂ ਮਹਿਮਾਨ ਕਿਸੇ ਦੇ ਘਰ ਜਾ ਕੇ ਫਿਰ ਇਹ ਸੋਚ ਕੇ ਬਹਿ ਜਾ ਕੇ ਹੁਣ ਇੱਥੇ ਹੀ ਮੈਂ ਰਹਿਣਾ ਹੈ, ਤਾਂ ਕਿਤਨਾ ਗਲਤ ਐਟੀਟਿਊਡ ਹੋਏਗਾ। ਨੰਬਰ ਦੋ, ਜਦੋਂ ਮਹਿਮਾਨ ਕਿਸੇ ਦੇ ਘਰ ਚ ਜਾਂਦਾ ਹੈ ਤਾਂ ਮਹਿਮਾਨ ਉਸ ਘਰ ਵਾਲੇ ਦੀਆਂ ਚੀਜ਼ਾਂ ਨੂੰ ਆਪਣੀਆਂ ਨਹੀਂ ਬਣਾਉਣੀਆਂ ਸ਼ੁਰੂ ਕਰ ਲੈਂਦਾ। ਅਕਾਲ ਪੁਰਖ ਦੀ ਇਹ ਸ੍ਰਿਸ਼ਟੀ ਹੈ, ਅਕਾਲ ਪੁਰਖ ਦੀਆਂ ਸਾਰੀਆਂ ਵਸਤੂਆਂ ਅਤੇ ਦਾਤਾਂ ਹਨ, ਸਭ ਕੁਝ ਉਸਦਾ ਹੈ, ਲੇਕਿਨ ਅਸੀਂ ਇੱਕ ਮਹਿਮਾਨ ਦੀ ਤਰ੍ਹਾਂ ਜ਼ਰੂਰ ਆਏ ਹਾਂ ਪਰ ਬਾਅਦ ਦੇ ਵਿੱਚ ਉਸ ਦੀਆਂ ਵਸਤੂਆਂ ਨੂੰ ਇਕੱਠੀਆਂ ਕਰਨੀਆਂ ਸ਼ੁਰੂ ਕਰ ਦਿੱਤਾ। ਜਿਸ ਦੇ ਘਰ ਚ ਮਹਿਮਾਨ ਆਏ ਹਾਂ ਹੁਣ ਉਸਦਾ ਵੱਧ ਤੋਂ ਵੱਧ ਜਿਤਨਾ ਕੁਛ ਹੋ ਸਕਦਾ ਸੰਭਾਲ ਲਓ, ਇਕੱਠਾ ਕਰ ਲਓ, ਜਿਤਨਾ ਹੱਥ ਲੱਗਦਾ ਹੈ ਲਗਾ ਲਓ, ਇਸਕੇ ਹੱਥ ਹੋਏ ਤਾਂ ਸਭ ਕੁਛ ਲੈ। ਮਹਾਰਾਜ ਜੀ ਬਾਣੀ ਚ ਆਖਦੇ ਹਨ ਕਿ ਇਹ ਬੰਦੇ ਦੇ ਵੱਸ ਹੋਵੇ ਤੇ ਸਾਰਾ ਕੁਛ ਇਕੱਠਾ ਕਰ ਲੈ, ਕਹਿੰਦੇ ਤੁਸੀਂ ਇਕੱਠਾ ਕਰਨ ਲੱਗ ਪਏ ਹੋ, ਤੁਸੀਂ ਤੇ ਮਹਿਮਾਨ ਦੀ ਤਰ੍ਹਾਂ ਆਏ ਹੋ, ਕੁਛ ਵੀ ਇਕੱਠਾ ਕਰਨ ਦੀ ਜ਼ਰੂਰਤ ਨਹੀਂ ਹੈ, ਮਹਿਮਾਨ ਦੀ ਤਰ੍ਹਾਂ ਰਹੋ। ਮਹਿਮਾਨ ਨੂੰ ਚੀਜ਼ਾਂ ਆਫਰ ਕੀਤੀਆਂ ਜਾਂਦੀਆਂ ਹਨ ਬੜੇ ਅਦਬ ਨਾਲ, ਸਤਿਕਾਰ ਨਾਲ ਵਰਤਣ ਲਈ, ਪਰ ਉਹ ਇਹ ਤਾਂ ਨਹੀਂ ਕਿ ਉਹਨਾਂ ਨੂੰ ਚੱਕ ਕੇ ਆਪਣੇ ਬੈਗ ਦੇ ਵਿੱਚ ਪਾਣੀ ਸ਼ੁਰੂ ਕਰ ਦੇਵੇ ਤੇ ਬਾਅਦ ਕਲੇਮ ਕਰੇ ਕਿ ਮੇਰੀਆਂ ਹਨ। ਅਕਾਲ ਪੁਰਖ ਵਾਹਿਗੁਰੂ ਸਾਨੂੰ ਅਤਿਅੰਤ ਦਾਤਾਂ, ਸੁੱਖ ਖੁਸ਼ੀਆਂ ਬਖਸ਼ਦਾ ਹੈ, ਪਰ ਕਿਸੇ ਵੀ ਚੀਜ਼ ਨੂੰ ਇਹ ਆਖਣਾ ਕਿ ਇਹ ਮੇਰਾ ਹੈ, ਉੱਥੇ ਫਿਰ ਮਹਿਮਾਨ ਨਹੀਂ ਰਹਿ ਜਾਂਦਾ, ਉੱਥੇ ਫਿਰ ਚੋਰ ਬਣ ਜਾਂਦਾ ਹੈ, ਬਿਨ ਨਾਵ ਹੈ ਸਭ ਚੋਰ। ਮਹਾਰਾਜ ਜੀ ਆਖਦੇ ਹਨ ਮਹਿਮਾਨ ਦੇ ਜੋ ਕੈਰੈਕਟਰਿਸਟਿਕਸ ਹੁੰਦੇ ਹਨ, ਮਹਿਮਾਨ ਬੜੇ ਸੰਜਮ ਦੇ ਨਾਲ ਉੱਥੇ ਦੀਆਂ ਚੀਜ਼ਾਂ ਨੂੰ ਵਰਤਦਾ ਹੈ, ਉਹਨਾਂ ਨੂੰ ਆਪਣੀਆਂ ਨਹੀਂ ਸਮਝਦਾ, ਉੱਥੋਂ ਜਾਣ ਦਾ ਵੀ ਉਹਦਾ ਕੋਈ ਪਲਾਨ ਹੁੰਦਾ ਹੈ, ਇਹ ਨਹੀਂ ਕਿ ਫਾਰ ਐਵਰੀ ਹੀ ਉੱਥੇ ਆਇਆ ਹੁੰਦਾ ਹੈ। ਮਹਿਮਾਨ ਚੰਗਾ ਹੀ ਉਦੋਂ ਤੱਕ ਲੱਗਦਾ ਹੈ ਜਦੋਂ ਪਤਾ ਹੁੰਦਾ ਹੋਵੇ ਕਿ ਇਸ ਤਰੀਕ ਨੂੰ ਇਸਨੇ ਚਲੇ ਜਾਣਾ ਹੈ, ਜੋ ਅਣਮਿੱਥੇ ਸਮੇਂ ਲਈ ਆ ਜਾਏ ਉਹਦਾ ਪਤਾ ਹੀ ਨਹੀਂ ਵੀ ਉਸਨੇ ਜਾਣਾ ਹੈ ਜਾਂ ਨਹੀਂ ਜਾਣਾ, ਫਿਰ ਉਹ ਮਹਿਮਾਨ ਮਹਿਮਾਨ ਨਹੀਂ ਰਹਿ ਜਾਂਦਾ, ਉਸਦੀ ਕਦਰ ਨਹੀਂ ਰਹਿ ਜਾਂਦੀ। ਗੁਰੂ ਮਹਾਰਾਜ ਕਹਿੰਦੇ ਹਨ ਵਾਟ ਨਾ ਕਰੇ ਮਾਮਲਾ ਜਾਣੇ ਮਹਿਮਾਨ, ਕਹਿੰਦੇ ਆਪਣੇ ਇਸ ਦੁਨੀਆ ਇਸ ਜ਼ਿੰਦਗੀ ਦੇ ਜੀਵਨ ਦੇ ਰਸਤੇ ਉੱਤੇ ਪਰਮਾਤਮਾ ਦੇ ਵੱਲ ਨੂੰ ਜਿਹੜਾ ਰਸਤਾ ਜਾ ਰਿਹਾ ਹੈ ਇਸ ਵਾਟ ਦੇ ਉੱਤੇ ਆਪਣੇ ਲਈ ਬਹੁਤੇ ਝਮੇਲੇ ਨਾ ਖੜੇ ਕਰੋ, ਬਹੁਤੀਆਂ ਕੰਪਲੀਕੇਸ਼ਨਸ ਨਾ ਪੈਦਾ ਕਰੋ, ਬਹੁਤੇ ਮਾਮਲੇ ਨਾ ਖੜੇ ਕਰੋ, ਬਹੁਤਾ ਆਪਣੇ ਆਪ ਨੂੰ ਉਲਝਾਓ ਨਾ, ਜੀਵਨ ਨੂੰ ਸਿੱਧਾ ਸਾਦਾ ਸਾਫ ਸੁਥਰਾ ਸਿੰਪਲ ਰੱਖੋ ਅਤੇ ਆਪਣੇ ਆਪ ਨੂੰ ਮਹਿਮਾਨ ਜਾਣੋ। ਇੱਥੇ ਤੁਹਾਡਾ ਡੇਰਾ ਬਿਲਕੁਲ ਨਹੀਂ ਹੈ, ਡੇਰਾ ਕਿਤੇ ਹੋਰ ਹੈ। ਜੇ ਇੱਥੇ ਆਪਣਾ ਡੇਰਾ ਬਣਾ ਕੇ ਬੈਠ ਗਏ, ਰਾਹ ਚ ਹੀ ਰੁਕ ਗਏ, ਤੇ ਰਾਹ ਚ ਰੁਕਿਆਂ ਦੇ ਨਾਲ ਫਿਰ ਕੀ ਹੁੰਦਾ ਹੈ ਉਹ ਮੈਂ ਕੱਲ ਨੂੰ ਆਪ ਨੂੰ ਸੁਣਾਵਾਂਗਾ। ਭੁੱਲ ਚੁੱਕੀ ਖੇਵਾਂ, ਇਸ ਪੰਕਤੀ ਨੂੰ ਗਾਓ ਔਰ ਕੀਰਤਨ ਦੀ ਸਮਾਪਤੀ ਹੈ।

0: ਸਜਾਇਆ ਜਗ, ਤਿਸ ਜੋ ਹਰੀ ਸਵਸਥ ਤਿਸ ਦੀ ਬਾਣ ਪੱਗ, ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ ਮਹੱਲਾ ਪਹਿਲਾ।
1: ਲੱਖ ਨਿੱਕੀਆਂ ਚਿਣੇ ਆਈਆਂ ਲੱਖ ਪੁਣਾ ਪੁਰਾਣ, ਲਗਤਾ ਬੁਗੁਰ ਦੀ ਥਾਂ ਤੇ ਚੁੱਕ ਬੇਬਾਨ, ਲੱਖ ਸੁਰਤ ਨੂੰ ਸੰਗ ਰਾਮ ਰਣ ਮੈਂ ਛੁੱਟੇ ਪੁਰਾਣ, ਲੱਖ ਸੁਰਤੀ ਲੱਖ ਗਿਆਨ ਜਹਾਨ, ਪੜੀਏ ਪਰ ਪੁਰਾਣ ਜਨ ਕਰਤੇ ਕਰਨਾ ਕੀਆ ਲਿਖਿਆ ਆਉਣ ਜਾਣ।

ਪੌੜੀ ਸੱਚਾ ਸਾਹਿਬ ਏਕ ਤੂੰ ਜਿਨ ਸੱਚੋ ਸੱਚ ਵਰਤਾਇਆ, ਜਿਸ ਤੂੰ ਦਿੱਤ ਮਿਲ ਸਚਤਾ ਤਿੰਨੀ ਸੱਚ ਕੁਮਾਇਆ, ਸਤਿਗੁਰ ਮਿਲਿਆ ਸੱਚ ਪਾਇਆ, ਜਿਨ ਕੈ ਹਿਰਦੈ ਸੱਚ ਵਸਾਇਆ, ਮੂਰਖ ਸੱਚ ਨ ਜਾਣਨੀ ਮਨਮੁਖੀ ਜਨਮ ਗਵਾਇਆ, ਵਿੱਚ

ਅਲਮਲ ਖਾਈ ਸਿਰਛਾਈ ਪਾਈ ਮੂਰਖ ਅੰਧੇ ਪਤ ਗੁਆਈ ਵਿਲਣਾ ਮੈਂ ਕਿ ਥਾਈ ਨਾ ਪਾਈ ਰਹਿ ਭਵਾਣੀ ਮੜੀ ਮਸਾਣੀ ਅੰਦਰ ਜਾਣੇ ਪਰ ਪਛਤਾਣੀ ਸਤਿਗੁਰ ਭੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਮਸਾਏ ਨਾਨਕ ਨਜ਼ਰ ਕਰੇ ਸੋ ਪਾਏ ਅਸ ਅੰਦੇ ਸੇ ਤੇਨੇ ਕੇਵਲ ਹਮੇ ਸਬਦ ਜਲਾਏ ਪੌੜੀ।

ਤਲੀ ਖਾਕ ਜੀ ਮਿਲੇ ਤੋ ਮਸਤਕ ਲਾਈਐ ਕੂੜਾ ਲਾਲ ਛੱਡੀਐ ਹੋਏ ਇੱਕ ਮਨ ਅਲਕ ਧਿਆਈਐ ਫਲਤੇ ਵੇਹੋ ਪਾਈਐ ਜੇ ਵੇਹੀ ਕਾਰ ਕਮਾਈਐ ਜੇ ਹੋਵੇ ਪੂਰਬ ਲਿਖਿਆ ਤਾਂ ਧੂੜਤ ਨਾਂ ਦੀ ਪਾਈਐ ਮਤ ਥੋੜੀ।

ਪਹਿਲਾਂ ਰਾਗ ਦੇ ਅੰਦਰ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹਨਾਂ ਗੁਰਸਿੱਖਾਂ ਤੋਂ ਨਾਮ ਜਪਣ ਵਾਲਿਆਂ ਤੋਂ ਅਜ਼ੂਰ ਫਰਮਾਉਂਦੇ ਮੈਂ ਕੁਰਬਾਨ ਜਾਂਦਾ ਹਾਂ ਇਹ ਵਾਹਿਗੁਰੂ ਜੇ ਤੇਰੇ ਨਾਮ ਵਿਚ ਜੁੜਿਆ ਇਹ ਤਨ ਮਾਇਆ ਪਾਹਿਆ ਪੈਰੇ ਇਹ ਜਿਹੜਾ ਤਨ ਇਹਨੂੰ ਮਾਇਆ ਦੀ ਪਾਹ ਲੱਗੀ ਪਈ ਹੈ ਮਾਇਆ ਦੀ ਮੈਲ ਲੱਗੀ ਪਈ ਹੈ ਇਹ ਤਨ ਮਾਇਆ ਪਾਹਿਆ ਪੈ ਲੀਤੜਾ ਲਭ ਰੰਗਾਏ ਮੇਰੇ ਕੰਤ ਨਾ ਪਾਵੇ ਚੋਰੜਾ ਪਿਆਰੇ ਕਿਉਂ ਧਨ ਸੇ ਜੇ ਸਰੀਰ ਰੂਪੀ ਚੋਲੜਾ ਜਿਸ ਨੂੰ ਲਭ ਦੀ ਮੈਲ ਹੈ ਮਾਇਆ ਦੀ ਪਾਹ ਲੱਗੀ ਹੈ ਏਡਾ ਮੈਲਾ ਚੋਲਾ ਹੈ ਉਹ ਸਵਾਮੀ ਕੰਤ ਇਸ ਨੂੰ ਕਿਸ ਤਰ੍ਹਾਂ ਪ੍ਰਵਾਨ ਕਰੇਗਾ ਮੇਰੇ ਕੰਤ ਨਾ ਆਵੇ ਚੋਲੜਾ ਪਿਆਰੇ ਕਿਉਂ ਧਨ ਸੇ ਜੇ ਜਾਏ ਹਜ਼ੂਰ ਕਹਿੰਦੇ ਨਾ ਹਾਂ ਕੁਰਬਾਨੇ ਜਾਉ ਮਿਹਰਬਾਨਾ ਹਾਉ ਕੁਰਬਾਨੇ ਜਾਉ ਹਾਉ ਕੁਰਬਾਨੇ ਜਾਉ ਤਿਨਾ ਕੇ ਲੈਣ ਜੋ ਤੇਰਾ ਜਿਨ੍ਹਾਂ ਨੇ ਇਸ ਮਹਿਲ ਤੋਂ ਆਪਣੇ ਆਪ ਨੂੰ ਦੂਰ ਕੀਤਾ ਆਪਣੇ ਮਨ ਤੇ ਤਨ ਦੇ ਉੱਤੇ ਨਾਮ ਰੂਪੀ ਸੁੰਦਰ ਚੋਲਾ ਪਹਿਨੇ ਨਾਮ ਰੂਪੀ ਸੁੰਦਰ ਡਰੈਸ ਪਾਈ ਹੈ ਫਿਰ ਦੁਨਿਆਵੀ ਕੱਪੜੇ ਮੈਲੇ ਹੋ ਜਾਂਦੇ ਹਨ ਇਹਨਾਂ ਦੇ ਰੰਗ ਵੀ ਫਿੱਕੇ ਪੈ ਜਾਂਦੇ ਆ ਕੁਝ ਸਮੇਂ ਦੇ ਬਾਅਦ ਕੱਪੜਿਆਂ ਦਾ ਸੁਹੱਪਣ ਇਹ ਨਹੀਂ ਰਹਿੰਦਾ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਪਰ ਹਜ਼ੂਰ ਫਰਮਾਉਂਦੇ ਹਨ ਜਿਸ ਇਨਸਾਨ ਨੇ ਨਾਮ ਰੂਪੀ ਸੱਚਾ ਕੱਪੜਾ ਪਾ ਲਿਆ ਜਿਸ ਇਨਸਾਨ ਨੇ ਨਾਮ ਰੂਪੀ ਆਪਣੀ ਬਿਊਟੀ ਦੇ ਸੁਹਾਪਣ ਬਣਾਇਆ ਹੈ ਮੈਂ ਉਸ ਤੋਂ ਕੁਰਬਾਨ ਜਾਂਦਾ ਇਹ ਰੰਗ ਸਭ ਤੋਂ ਸ੍ਰੇਸ਼ਟ ਹੈ ਮਾਇਆ ਦੇ ਰੰਗ ਵੀ ਫਿੱਕੇ ਪੈ ਜਾਂਦੇ ਨੇ ਹਕੂਮਤ ਦੇ ਰੰਗ ਵੀ ਮੱਧਮ ਪੈ ਜਾਂਦੇ ਪਰ ਜੋ ਸੱਚਾ ਰੰਗ ਹੈ ਇਹ ਕਦੇ ਫਿੱਕਾ ਨਹੀਂ ਪੈਂਦਾ ਲਾਲ ਰੰਗ ਤਿਸ ਕੋ ਲਗਾ ਜਿਸ ਕੇ ਵਡ ਭਾਗਾ ਮੈਲਾ ਕਦੇ ਨਾ ਹੋਵੇ ਨਹਿ ਲਾਗੇ ਦਾ ਕਾਇਆ ਰੰਗਣ ਜੇ ਥੀ ਪਿਆਰੇ ਪਾਈਏ ਨਾਮ ਮਜੀਠ ਆਪਣੇ ਮਨ ਦੇ ਉੱਤੇ ਮਜੀਠ ਰੰਗ ਚੜਾ ਹੋਰ ਸਾਰੇ ਰੰਗ ਕਲਰ ਜਿਹੜੇ ਹਨ ਆਸਤਾ ਆਸਤਾ ਫਿੱਕੇ ਪੈ ਜਾਂਦੇ ਹਨ ਪਰ ਮਜੀਠ ਦਾ ਰੰਗ ਐਸਾ ਹੁੰਦਾ ਹੈ ਉਹਨੂੰ ਜਿਉਂ ਜਿਉਂ ਧੋਵੋ ਤਿਉਂ ਤਿਉਂ ਨਿਖਰਦਾ ਹੈ ਇਸੇ ਤਰ੍ਹਾਂ ਨਾਮ ਰੂਪੀ ਜਿਹੜਾ ਮਜੀਠਾ ਚੋਲਾ ਹੈ ਰੰਗ ਹੈ ਇਹ ਕਦੇ ਫਿੱਕਾ ਨਹੀਂ ਪਿਆ ਚਾਹੇ ਮੁਸੀਬਤ ਆ ਜਾਏ ਦੁੱਖ ਆ ਜਾਏ ਸੁੱਖ ਆ ਜਾਏ ਪਰ ਪੈਰੀ ਸਾਧ ਸੰਗਤ ਦੁੱਖਾਂ ਸੁੱਖਾਂ ਦੇ ਰੰਗ ਵਿੱਚ ਕਈ ਵਾਰੀ ਇਨਸਾਨ ਘਾਬਰ ਜਾਂਦਾ ਪਰ ਜਿਸ ਵੇਲੇ ਨਾਮ ਰੂਪੀ ਗੁਰੂ ਦੇ ਪਿਆਰ ਦਾ ਰੰਗ ਚੜ ਜਾਂਦਾ ਫਿਰ ਕਾਬਰ ਮੁੱਕ ਜਾਂਦੀ ਚਾਹੇ ਆਰੇ ਹੇਠਾਂ ਬਹਿਣਾ ਪੈ ਜਾਏ ਭਾਈ ਮਤੀ ਦਾਸ ਨੂੰ ਫਿਰ ਉਹ ਰੰਗ ਫਿੱਕਾ ਨਹੀਂ ਪੈਂਦਾ ਭਾਈ ਮਨੀ ਸਿੰਘ ਸਾਹਿਬ ਬੰਦ ਬੰਦ ਕਟਾਉਂਦੇ ਹਨ ਸਿੱਖੀ ਦਾ ਰੰਗ ਕਦੇ ਵੀ ਮੱਧਮ ਨਹੀਂ ਰੋਜ ਅਰਦਾਸ ਕਰਦੇ ਹਾਂ ਗੁਰੂ ਕੇ ਸਿੱਖ ਸਿੱਖੀ ਵਾਸਤੇ ਚਰਖੜੀਆਂ ਤੇ ਚੜ ਗਏ ਬੰਦ ਬੰਦ ਕਟਵਾਇਆ ਪੁੱਠੀਆਂ ਖਲਾ ਨਵਾਈਆਂ ਇੱਥੇ ਬਸ ਨਹੀਂ ਨਾਲ ਮਾਤਾਵਾਂ ਭੈਣਾਂ ਦੀ ਵੀ ਆਪਾਂ ਰੋਜ ਅਰਦਾਸ ਕਰਦੇ ਹਾਂ ਜਿਨ੍ਹਾਂ ਬੀਬੀਆਂ ਨੇ ਜਿਨ੍ਹਾਂ ਭੈਣਾਂ ਨੇ ਮੀਰ ਮੰਨੂ ਦੀ ਜੇਲ ਵਿਚ ਲਾਹੌਰ ਦੀ ਜੇਲ ਉਹ ਜੇਲ ਮੈਂ ਵੇਖੀ ਪਾਰਟੀਸ਼ਨ ਤੋਂ ਪਹਿਲਾਂ ਜਿੱਥੇ ਸਿੰਘਾਂ ਨੂੰ ਸ਼ਹੀਦ ਕੀਤਾ ਜਾਂਦਾ ਸੀ
ਜਿੱਥੇ ਗੁਰੂ ਕੀ ਬੱਚੀਆਂ ਨੂੰ ਕੈਦ ਕੀਤਾ ਸੀ, ਉਸ ਗੁਰਦੁਆਰੇ ਦਾ ਨਾਮ ਸੀ ਸ਼ਹੀਦ ਗੰਜ। ਡੇਰਾ ਸਾਹਿਬ ਵੀ ਗੁਰਦੁਆਰਾ ਪੰਜਵੇਂ ਪਾਤਸ਼ਾਹ ਜੀ ਦਾ ਤੁਸੀਂ ਵੀ ਦਰਸ਼ਨ ਕੀਤੇ ਹੋਣਗੇ। ਪਰ ਗੁਰਦੁਆਰਾ ਸ਼ਹੀਦ ਗੰਜ ਜੋ ਸੀ ਉਹ ਜਗ੍ਹਾ ਸੀ ਜਿੱਥੇ ਸਿੱਖਾਂ ਤੇ ਜ਼ੁਲਮ ਹੁੰਦਾ ਸੀ, ਸਿੱਖਾਂ ਨੂੰ ਕਤਲ ਕਰਕੇ ਖੂਹਾਂ ਵਿੱਚ ਸਿੱਟਿਆ ਜਾਂਦਾ ਸੀ। ਤੋ ਜਦੋਂ ਪੜਚੋਲ ਹੋਈ ਸਨ 35-36 ਦੀ ਗੱਲ ਹੈ, ਤੋ ਉਹਨਾਂ ਖੂਹਾਂ ਵਿੱਚੋਂ ਸਿੱਖਾਂ ਦੀਆਂ ਹੱਡੀਆਂ ਨਿਕਲੀਆਂ, ਕਿਰਪਾਨਾਂ ਨਿਕਲੀਆਂ। ਉਹ ਜੋ ਪੱਥਰ ਗਰਭਵਤੀ ਭੈਣਾਂ ਦੇ ਪੇਟ ਤੇ ਰੱਖੇ ਜਾਂਦੇ ਸਨ ਉਹ ਵੀ ਨਿਕਲੇ, ਬੜੇ ਬੜੇ ਬੋਝ। ਪਰ ਮੀਰ ਮਨੂ ਦੀ ਜੇਲ੍ਹ ਵਿਚ ਭੈਣਾਂ ਨੇ ਬੱਚੀਆਂ ਨੇ ਸਿੱਖੀ ਸਿਦਕ ਨਹੀਂ ਹਾਰਿਆ। ਉਹਨਾਂ ਭੈਣਾਂ ਦੀ ਰੋਜ਼ ਅਰਦਾਸ ਹੁੰਦੀ, ਮਾਤਾਵਾਂ ਭੈਣਾਂ ਬੱਚੀਆਂ ਅੱਗੇ ਬੇਨਤੀ, ਸਿੱਖੀ ਸਭ ਤੋਂ ਉੱਚਾ ਪਦਾਰਥ ਹੈ। ਤੱਕ ਲੋ ਸਵਾ ਸਵਾ ਮਣ ਪੀਸਣਾ, ਰੋਜ਼ ਪੀਸਣਾ, ਸਵਾ ਮਣ ਦਾਣੇ ਚੱਕੀ ਰੋਜ਼ ਪੀਸਣੀ, ਫਿਰ ਰੋਟੀ ਰਜਵੀ ਨਹੀਂ ਮਿਲਣੀ, ਖੰਨੀ ਖੰਨੀ ਰੋਟੀ ਦੇ ਬਗੈਰ। ਖੰਨੀ ਕਹਿੰਦੇ ਰੋਟੀ ਦਾ ਚੌਥਾ ਹਿੱਸਾ। ਫਿਰ ਇੱਥੇ ਹੀ ਬਸ ਨਹੀਂ, ਆਪਣੇ ਬੱਚਿਆਂ ਨੂੰ ਜ਼ਾਲਮਾਂ ਨੇ ਗੋਦ ਚ ਬੱਚਾ ਪਿਆ ਹੈ ਉਹਨੂੰ ਖਿੱਚ ਕੇ ਤੇ ਉਹਨੂੰ ਟੋਟੇ ਕਰਦੇ, ਨੇਜ਼ਿਆਂ ਤੇ ਟੰਗਾ ਦੇ ਤੇ ਕਹਿਣਾ ਹੁਣ ਇਮਾਨ ਮੰਨ ਲਓ, ਮੁਸਲਮਾਨ ਬਣ ਜਾਓ। ਪਰ ਉਹਨਾਂ ਭੈਣਾਂ ਨੇ ਬੱਚਿਆਂ ਨੂੰ ਕੁਰਬਾਨ ਕਰਾਇਆ ਪਰ ਸਿੱਖੀ ਨਹੀਂ ਛੱਡੀ। ਐਸਾ ਰੰਗ ਚੜਿਆ ਸਿੱਖੀ ਦਾ ਏਡੀਆਂ ਮੁਸੀਬਤਾਂ ਵਿਚ, ਜਿਹਨੂੰ ਚੜ ਗਿਆ। ਹਜ਼ੂਰ ਕਹਿੰਦੇ ਕਾਇਆ ਰੰਗਣ ਜੇ ਥੀਏ ਪਿਆਰੇ, ਪਾਈਏ ਨਾਉ ਮਜੀਠ, ਰੰਗਣ ਵਾਲਾ ਜੇ ਰੰਗੇ ਸਾਹਿਬ ਐਸਾ, ਉਹ ਰੰਗ ਕਦੇ ਫਿੱਕਾ ਨਹੀਂ ਦੁਨੀਆ ਜਿੱਥੇ ਤੱਕ ਰਹੇ। ਉਹਨਾਂ ਸ਼ਹੀਦਾਂ ਦੀਆਂ ਯਾਦਾਂ, ਉਹਨਾਂ ਦਾ ਪਿਆਰ ਦਾ ਰੰਗ ਸਦਾ ਚਮਕਦਾ ਰਹੇ। ਜਿਨਕੇ ਚੋਲੇ ਰਤੜੇ ਪਿਆਰੇ, ਕੰਨ ਤਿਨਾ ਕੇ ਪਾਸ, ਧੂੜ ਤਿਨਾ ਕੀ ਜੇ ਮਿਲੇ। ਹਜ਼ੂਰ ਕਹਿੰਦੇ ਮੈਂ ਉਹਨਾਂ ਦੇ ਚਰਨਾਂ ਦੀ ਧੂੜ ਹੀ ਲੈਂਦਾ। ਕਹੋ ਨਾਨਕ ਕੀ ਅਰਦਾਸ, ਆਪੇ ਸਾਜੇ ਆਪੇ ਰੰਗੇ, ਆਪੇ ਨਜ਼ਰ ਕਰੇ ਨਾਨਕ ਕਾਮਣ ਕੰਤੇ ਪਾਵੇ, ਆਪੇ ਹੀ ਤੋ ਆਓ। ਨਾਮ ਜਪਣ ਵਾਲੇ ਨਾਮ ਦਾ ਰੰਗ ਚੜਿਆ, ਜਿਨ੍ਹਾਂ ਦੇ ਅੰਦਰ ਗੁਰੂ ਦਾ ਪਿਆਰ ਆਇਆ, ਅੰਦਰ ਲਗਨ ਆਈ ਹੈ, ਫਿਰ ਉਹ ਲਗਨ ਵਿਚ ਆਪਣਾ ਜੀਵਨ ਬਤੀਤ ਕਰਦੇ ਹਨ। ਚਾਹੇ ਕੈਸਾ ਵੀ ਸਮਾਜ ਹੈ। ਤੋ ਇਸੇ ਤਰ੍ਹਾਂ ਰਾਣੀ ਤਾਰਾ ਸੀ ਰਾਜੇ ਹਰੀਸ਼ ਚੰਦਰ ਦੇ ਘਰ ਵਾਲੀ, ਉਹਦੇ ਅੰਦਰ ਵੀ ਲਗਨ ਸੀ, ਉਹਦੇ ਮਨ ਤੇ ਵੀ ਪਿਆਰ ਦਾ ਰੰਗ ਚੜਿਆ ਸੀ। ਫਿਰ ਰਾਣੀ ਤਾਰਾ ਰੋਜ਼ ਨਿਤਨੇਮ ਕੀ ਕਰਦੀ ਸੀ? ਰਾਣੀ ਤਾਰਾ ਕੀ ਆਪਣਾ ਜਪ ਤਪ ਕਰਦੀ ਸੀ? ਤੋ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਹਨ, ਆਓ ਸਰਵ ਕਰੋ।

ਜਿਸ ਤਰ੍ਹਾਂ ਮੱਛੀ ਦਾ ਪਾਣੀ ਨਾਲ ਪਿਆਰ ਹੈ, ਸਿੱਖ ਦਾ ਗੁਰੂ ਨਾਲ ਪਿਆਰ, ਪ੍ਰੇਮੀ ਦਾ ਨਿਤਨੇਮੀ ਦਾ ਸਤਸੰਗ ਨਾਲ ਪਿਆਰ ਹੈ, ਸਤਸੰਗ ਨਾਲ। ਕਬੀਰ ਜੀ ਨੂੰ ਇੱਕ ਵਾਰੀ ਅਕਾਲ ਪੁਰਖ ਨੇ ਆਪਣੇ ਦੇਵ ਕਣ ਭੇਜੇ। ਕਬੀਰ ਜੀ ਕਹਿਣ ਲੱਗੇ ਕਿੱਥੇ ਜਾਣਾ ਹੈ? ਦੇਵਗਣ ਕਹਿਣ ਲੱਗੇ ਸੱਚਖੰਡ ਵਿੱਚ ਜਾਣਾ, ਤੁਹਾਨੂੰ ਨਿਰੰਕਾਰ ਨੇ ਬੁਲਾਇਆ। ਨਿਰੰਕਾਰ ਕਹਿਣ ਲੱਗੇ ਸੱਚਖੰਡ ਨਿਰੰਕਾਰ ਰਹਿੰਦਾ ਉੱਥੇ? ਹਾਂਜੀ। ਕਬੀਰ ਜੀ ਨੇ ਕਿਹਾ ਭਲਾ ਇਹ ਦੱਸੋ ਬਈ ਉੱਥੇ ਸਤਸੰਗ ਵੀ ਹੁੰਦਾ ਕਿ ਨਹੀਂ? ਆਖੋ ਸ੍ਰੀ ਵਾਹਿਗੁਰੂ। ਦੇਵਗਣ ਕਹਿਣ ਲੱਗੇ ਭਗਤ ਜੀ ਉੱਥੇ ਤਾਂ ਸੱਚਖੰਡ ਵਸੇ ਨਿਰੰਕਾਰ ਬੈਠਾ ਹੈ, ਉੱਥੇ ਸਤਸੰਗ ਨਹੀਂ ਹੁੰਦਾ। ਤਾਂ ਕਬੀਰ ਜੀ ਨੇ ਕਿਹਾ ਮੈਂ ਨਹੀਂ ਜਾਣਾ। ਆਖੋ ਸ੍ਰੀ ਵਾਹਿਗੁਰੂ। ਦੇਵਗਣ ਨੇ ਕਿਹਾ ਕਬੀਰ ਜੀ ਇਹ ਕੀ ਕਰ ਰਹੇ ਹੋ ਤੁਸੀਂ? ਭਗਵਾਨ ਨੇ ਬੁਲਾਵਾ ਭੇਜਿਆ ਹੈ, ਮੇਰੇ ਭਗਤ ਨੂੰ ਵੈਕੁੰਠਾਂ ਵਿਚ ਵੀ ਲੈ ਜਾਓ, ਮੇਰੇ ਕੋਲ ਵੀ ਲਿਆਓ, ਤੇ ਤੁਸੀਂ ਜਵਾਬ, ਲੋਕੀ ਤਾਂ ਵਿਕੁੰਠਾਂ ਨੂੰ ਤਰਸਦੇ ਹਨ, ਤੇ ਤੁਸੀਂ ਜਵਾਬ ਦਿੱਤਾ ਹੈ। ਤਾਂ ਕਬੀਰ ਜੀ ਨੇ ਕੀ ਕਿਹਾ? ਰਾਮ ਬੁਲਾਵਾ ਭੇਜਿਆ, ਦੀਆ ਕਬੀਰਾ ਰੋਏ। ਕਬੀਰ ਜੀ ਰੋਣ ਲੱਗ ਪਏ। ਭਗਤ ਜੀ ਰੋਂਦੇ ਕਿਉਂ ਹੋ? ਤਾਂ ਕਬੀਰ ਜੀ ਨੇ ਕਿਹਾ ਰਾਮ ਬੁਲਾਵਾ ਭੇਜਿਆ, ਦੀਆ ਕਬੀਰਾ ਰੋਏ, ਕਿਆ ਕਰੂੰ ਤੇਰੇ ਵੈਕੁੰਠ ਕੋ ਜਾਂ ਸਾਧ ਸੰਗਤ ਨਹੀਂ ਹੋਏ। ਮੈਨੂੰ ਉਸ ਵੈਕੁੰਠ ਦੀ ਲੋੜ ਨਹੀਂ ਹੈ ਜਿੱਥੇ ਸਤਸੰਗ ਕਿਸੇ ਮਹਾਂਪੁਰਸ਼ ਦੀ ਸੰਗਤ ਨਹੀਂ। ਸੰਗਤ ਦੇ ਅੰਦਰ ਬਖਸ਼ਿਸ਼ ਮਿਲਦੀ, ਸ਼ਾਂਤੀ ਮਿਲਦੀ। ਬਾਬਾ ਈਸ਼ਰ ਸਿੰਘ ਜੀ ਮਹਾਰਾਜ ਬਚਨ ਕਰਦੇ ਸਨ, 52 ਚੰਦਨ ਜੋ ਹੁੰਦਾ ਹੈ ਨਾ ਉਹ ਬੜਾ ਠੰਡਾ, ਜਿਹੜਾ ਚੰਦਨ ਅਸੀਂ ਯੂਜ਼ ਕਰਦੇ ਹਾਂ ਨਾ ਇਹ ਉਸ 52 ਚੰਦਨ ਦੀ ਖੁਸ਼ਬੂ ਨਾਲ ਚੰਦਨ ਬਣੇ। ਜੋ 52 ਚੰਦਨ ਹੁੰਦਾ ਉਹ ਧਰਤੀ ਤੋਂ 52 ਉਂਗਲ ਉੱਚਾ, ਆਸੇ ਪਾਸੇ ਉਹਦੇ ਸੱਪ ਉਹਨੂੰ ਲਪੇਟ ਕੇ ਉਹਦੀ ਖੁਸ਼ਬੂ ਦੇ ਵਿੱਚ ਮਸਤ ਰਹਿੰਦੇ। ਜੋ ਅਸੀਂ ਚੰਦਨ ਵਰਤਦੇ ਹਾਂ ਇਹ ਉਸ 52 ਚੰਦਨ ਦੀ ਖੁਸ਼ਬੂ ਨਾਲ ਚੰਦਨ ਬਣੇ। ਇਹ ਵੀ ਬੜਾ ਠੰਡਾ ਹੁੰਦਾ। ਗਰਮੀਆਂ ਚ ਪੰਜਾਬ ਏ ਜਾਓ ਲੋਕੀ ਸੰਦਲ ਦਾ ਸ਼ਰਬਤ, ਚੰਦਨ ਦਾ ਸ਼ਰਬਤ ਪੀਂਦੇ ਆ, ਪਿਆਸ ਬੁੱਝ ਜਾਂਦੀ। ਪਰ ਜੋ 52 ਚੰਦਨ ਹੈ ਧਰਮ ਗ੍ਰੰਥਾਂ ਵਿੱਚ ਲਿਖਿਆ ਹੈ ਉਹਦੇ ਅੰਦਰ ਇਤਨੀ ਠੰਡ ਹੁੰਦੀ ਹੈ ਵੀ ਉਸ ਚੰਦਨ ਦੀ ਇੱਕ ਚੁਟਕੀ ਸੜਦੇ ਬਲਦੇ ਤੇਲ ਚ ਪਾ ਦਿਓ ਨਾ ਤੇਲ ਠੰਡਾ ਹੋ ਜਾਂਦਾ, ਇਤਨੀ ਸੀਤਲ। ਤਾਂ ਇੱਕ ਵਾਰੀ 52 ਚੰਦਨ ਨੂੰ ਵੀ ਹੰਕਾਰ ਹੋ ਗਿਆ ਸੀ ਕਿ ਮੇਰੇ ਵਰਗਾ ਠੰਡਾ ਕੌਣ ਹੈ, ਇੱਕ ਚੁਟਕੀ ਨਾਲ ਸੜਦਾ ਬਲਦਾ ਤੇਲ ਠੰਡਾ ਹੋ ਜਾਂਦਾ ਹੈ। ਤਾਂ ਕਿਸੇ ਮਹਾਂਪੁਰਸ਼ ਨੇ ਕਿਹਾ ਵੀ ਚੰਦਨ ਹੰਕਾਰ ਨਾ ਕਰ, ਤੇਰੇ ਅੰਦਰ ਵੀ ਸੀਤਲਤਾ ਹੈ ਪਰ ਤੇਰੇ ਨਾਲੋਂ ਹਜ਼ਾਰਾਂ ਗੁਣਾ ਸੀਤਲਤਾ ਹੋਰ ਜਗ੍ਹਾ ਤੇ ਹੈ। ਉਹ ਕਿਹੜੀ ਜਗ੍ਹਾ ਹੈ? ਤਾਂ ਲਿਖਿਆ ਰੇ ਚੰਦਨ ਗਰਵੇ ਕਹਾ ਹਾਂ ਹੀ ਸੀਤਲ ਅੰਗ, ਤੁਝਤੇ ਸੀਤਲ ਸੌ ਗੁਣਾ ਸੰਤੋ ਕਾ ਸਤਸੰਗ। ਇੱਥੇ ਮਹਾਂਪੁਰਸ਼ ਬੈਠੇ, ਉਹ ਜਗ੍ਹਾ ਤੇ ਬੜੀ ਠੰਡ ਹੈ, ਬੜਾ ਆਨੰਦ ਹੈ। ਰਾਣੀ ਤਾਰਾ ਨੇ ਸੋਚਿਆ ਜੇ ਸੱਚ ਬੋਲਦੀ ਆ ਉਸ ਆਨੰਦ ਤੋਂ ਵਾਂਝੀ ਰਹਿ ਜਾਵਾਂਗੀ, ਪਰ ਮੇਰਾ ਤਾਂ ਜੀਵਨ ਹੈ ਸਤਸੰਗ, ਤੇ ਜੇ ਝੂਠ ਬੋਲਦੀ ਆ ਤਾਂ ਪਤੀ ਪਰਮੇਸ਼ਰ ਹੈ, ਦੁਨੀਆਦਾਰੀ ਦਾ ਰਿਸ਼ਤਾ ਹੈ। ਰਾਜੇ ਨੇ ਫਿਰ ਕਿਹਾ ਰਾਣੀਏ ਬੋਲਦੀ ਕਿਉਂ ਨਹੀਂ, ਤੂੰ ਰਾਤੀ ਕਿੱਥੇ ਗਈ ਸੈ? ਰਾਣੀ ਤਾਰਾ ਨੇ ਸੋਚਿਆ ਮਨ ਦੁਨੀਆਦਾਰੀ ਨਾਲੋਂ ਤੇ ਅੱਜ ਵੀ ਟੁੱਟੀ ਤੇ ਕੱਲ ਵੀ ਟੁੱਟੀ, ਪਰ ਮੇਰੀ ਵਾਹਿਗੁਰੂ ਨਾਲੋਂ ਨਾ ਟੁੱਟੀ। ਜੇ ਵਾਹਿਗੁਰੂ ਨਾਲ ਬਣ ਆਏਗੀ ਤਾਂ ਦੁਨੀਆਂ ਨਾਲ ਵੀ ਬਣ ਆਏਗੀ। ਬਾਬਾ ਜੀ ਬਚਨ ਕਰਦੇ ਸਨ ਇੱਕ ਨੂੰ ਮਿੱਤਰ ਬਣਾ ਲੈ ਸਾਰੀ ਦੁਨੀਆਂ ਮਿੱਤਰ ਬਣ ਜਾਏ, ਜਾਂ ਕਾ ਮੀਤ ਸਾਜਨ ਹੈ ਸਨ।

ਇੱਕ ਸੱਜਣ ਸਭ ਸੱਜਣ, ਇੱਕ ਨੂੰ ਸੱਜਣ ਬਣਾ ਲੈ ਸਾਰੀ ਦੁਨੀਆਂ, ਇੱਕ ਵੱਲ ਪਿੱਠ ਕਰ ਲਏਗਾ ਦੁਨੀਆਂ ਵੈਰੀ ਬਣ ਜਾਏਗੀ। ਇੱਕ ਸੱਜਣ ਸਭ ਸੱਜਣਾ, ਇੱਕ ਵੈਰੀ ਸਭ। ਤੋ ਰਾਣੀ ਤਾਰਾ ਨੇ ਸੋਚਿਆ ਮੇਰੀ ਗੁਰੂ ਨਾਲੋਂ ਨਾ ਟੁੱਟ। ਰਾਜੇ ਨੇ ਪੁੱਛਿਆ ਰਾਣੀ ਕਿੱਥੇ ਗਈ ਸੈ, ਕਹਿਣ ਲੱਗੀ ਕਿਧਰੇ ਵੀ ਨਹੀਂ ਗਈ, ਆਖੋ ਸ੍ਰੀ ਵਾਹਿਗੁਰੂ। ਰਾਜਾ ਖਾਮੋਸ਼ ਹੋ ਗਿਆ, ਦਿਨ ਚੜਿਆ ਕਚਹਿਰੀ ਚਲਾ ਗਿਆ, ਰਾਤ ਪਈ ਵਾਪਸ, ਪ੍ਰਸਾਦ ਪਾਣੀ ਛੱਕ ਕੇ ਰਾਜਾ ਫੁੱਲਾਂ ਦੀ ਸੇਜਾ ਉੱਤੇ ਆਰਾਮ ਕਰ ਰਿਹਾ ਤੇ ਰਾਣੀ ਤਾਰਾ ਪਤੀ ਜਾਣ ਕੇ ਮੁੱਠੀ ਚਾਪੀ ਕਰ ਰਹੀ। ਤੇ ਇਸ ਉਡੀਕ ਵਿਚ ਵੀ ਹੈ ਵੀ ਰਾਜਾ ਸੌ ਜਾਏ ਤੇ ਮੈਂ ਸਤਸੰਗ ਵਿਚ ਪਹੁੰਚਾ। ਪਰ ਅੱਜ ਰਾਜੇ ਨੇ ਵੀ ਸੋਚਿਆ ਵੀ ਮਨਾ ਸੌਣਾ ਨਹੀਂ, ਵੇਖਣਾ ਰਾਣੀ ਜਾਂਦੀ ਕਿੱਥੇ। ਰਾਜੇ ਨੇ ਅੱਖਾਂ ਬੰਦ ਕਰਕੇ ਘੁਰਾੜੇ ਮਾਰਨੇ ਸ਼ੁਰੂ ਕਰ ਦਿੱਤੇ, ਬਨਾਵਟੀ ਘੁਰਾੜੇ। ਪੋਲੀ ਪਾੜੀ ਰਾਣੀ ਨੇ ਸੋਚਿਆ ਮਨਾ ਰਾਜਾ ਤਾਂ ਸੌ ਗਿਆ ਹੈ, ਉੱਠ ਜਿੱਥੇ ਅੰਮ੍ਰਿਤ ਵਸ ਰਿਹਾ ਹੈ ਉੱਥੇ ਪਹੁੰਚੀ। ਰਾਣੀ ਤਾਰਾ ਉੱਠੀ, ਖੜਾਵਾਂ ਪਾਈਆਂ, ਚੋਰ ਦਰਵਾਜ਼ੇ ਥਾਣੀ ਬਾਹਰ ਨਿਕਲ ਗਈ। ਫਿਰ ਰਾਜਾ ਤਾਂ ਜਾਗਦਾ ਹੀ ਪਿਆ ਸੀ, ਹੋਰ ਤਰਾਤੀ ਉੱਠ ਕੇ ਪਿੱਛੇ ਚਲਿਆ ਤਰਲ ਜੁਹਾਣੀ। ਅੱਧੀ ਰਾਤ ਦਾ ਸਮਾਂ ਹੈ, ਅੱਗੇ ਅੱਗੇ ਰਾਣੀ ਜਾ ਰਹੀ ਹੈ, ਪਿੱਛੇ ਪਿੱਛੇ ਰਾਜਾ। ਰਾਜਾ ਸੋਚਦਾ ਮੈਨਾ ਰਾਣੀ ਨੂੰ ਡਰ ਵੀ ਨਹੀਂ ਲੱਗਦਾ, ਇਹਦੇ ਅੰਦਰ ਭੈ ਹੀ ਨਹੀਂ, ਕੱਲੀ ਤੁਰੀ ਜਾਂਦੀ। ਪਰ ਡਰ ਤਾਂ ਉਸ ਨੂੰ ਲੱਗਦਾ ਹੈ ਜਿਹਨੇ ਨਿਰਭਉ ਨੂੰ ਨਹੀਂ ਜਪਿਆ, ਉਹਨੂੰ ਭੈ ਜਾਪਦਾ ਹੈ। ਪਰ ਜਿਸ ਨੇ ਨਿਰਭਉ ਵਾਹਿਗੁਰੂ ਨੂੰ ਜਪ ਲਿਆ ਹੈ, ਹਜ਼ੂਰ ਕਹਿੰਦੇ ਨਿਰਭਉ ਜਪੈ ਸਗਲ ਭਉ, ਉਹਦੇ ਸਾਰੇ ਭੈ ਮਿਟ ਜਾਂਦੇ। ਅਸੀਂ ਉਤਨੇ ਤੱਕ ਡਰਦੇ ਰਹਾਂਗੇ ਜਿਤਨੇ ਤੱਕ ਨਿਰਭਉ ਨਿਰੰਕਾਰ ਨਾਲ ਅਸੀਂ ਆਪਣੇ ਆਪ ਨੂੰ ਅਟੈਚ ਨਹੀਂ ਕੀਤਾ। ਜਿਸ ਵੇਲੇ ਉਹਦੇ ਨਾਲ ਸੁਰਤ ਜੜ ਜਾਏਗੀ, ਭੈ ਆਏਗਾ ਹੀ ਨਹੀਂ, ਪਤਾ ਨਹੀਂ ਕਿਧਰ ਜਾ ਰਹੀ ਹੈ। ਪਰ ਰਾਣੀ ਕਿੱਥੇ ਪਹੁੰਚੀ? ਜਿਸ ਤਰ੍ਹਾਂ ਪਿਆਰੀ ਸਾਧ ਸੰਗਤ ਹੰਸ ਮਾਨਸਰੋਵਰ ਤੇ ਜਾਂਦੇ ਹਨ, ਇਸੇ ਤਰ੍ਹਾਂ ਜਿਹੜੇ ਗੁਰਮੁਖ ਹਨ ਉਹ ਸਤਸੰਗ ਵੀ ਜਾਂਦੇ। ਕਊਆ ਰੂੜੀ ਤੇ ਜਾ ਕੇ ਬਹਿੰਦਾ, ਕਾਂ ਦਾ ਵਾਸਾ ਰੂੜੀ, ਮਨਮੁਖ ਦਾ ਵਾਸਾ ਕੀ ਹੈ? ਸ਼ਰਾਬ ਖਾਨਾ, ਆਖੋ ਸ੍ਰੀ ਵਾਹਿਗੁਰੂ। ਭੈੜੀਆਂ ਸੰਗਤਾਂ, ਪਰ ਜੋ ਗੁਰਮੁਖ ਹੈ ਉਹ ਸਤਸੰਗ ਰੂਪੀ ਮਾਨਸਰੋਵਰ ਤੇ ਬੈਠ ਕੇ ਤੇ ਆਨੰਦ ਮਾਣ। ਰਾਣੀ ਪੌਤੀ ਸੰਗਤੀ, ਰਾਜੇ ਨੇ ਸੁਖ ਦਾ ਸਾਹ ਲਿਆ ਵੀ ਮਨਾ ਆਈ ਤਾਂ ਚੰਗੀ ਥਾਂ ਤੇ ਹੈ, ਪਰ ਪੁੱਛ ਕੇ ਨਹੀਂ ਆਈ। ਜੇ ਇਸੇ ਤਰ੍ਹਾਂ ਚਲਾ ਗਿਆ ਹੋ ਸਕਦਾ ਸਵੇਰੇ ਰਾਣੀ ਫਿਰ ਮੁਕਰ ਜਾਵੇ। ਰਾਜੇ ਨੇ ਕਿਹਾ ਵੀ ਕੋਈ ਨਿਸ਼ਾਨੀ ਲੈ ਚਲੀ। ਰਾਜੇ ਨੇ ਕੀ ਕੀਤਾ? ਰਾਣੀ ਦੀ ਖੜਾਮ ਚੁੱਕ ਲਈ। ਖੜਾਮ ਜਾਣਦੇ ਹੋ ਨਾ, ਸਾਰਿਆਂ ਨੂੰ ਪਤਾ ਖੜਾਮ ਲੱਕੜ ਦੀ, ਪਰ ਉਹ ਰਾਜੇ ਦੀ ਖੜਾਮ ਸੀ, ਉਹਦੇ ਚ ਹੀਰੇ ਲਾਲ ਵੀ ਜੜੇ ਸਨ। ਰਾਜੇ ਮਹਾਰਾਜਿਆਂ ਦੀ ਖੜਾਮ ਬੜੀ ਬਿਊਟੀਫੁਲ ਸੀ, ਖੂਬਸੂਰਤ ਸੀ। ਹਮਾਤੜ ਕੋਲ ਤਾਂ ਲੱਕੜ ਦੀ ਹੋਵੇਗੀ, ਪਰ ਜੋ ਅਮੀਰ ਆਦਮੀ ਹਨ ਉਹਨਾਂ ਦੀਆਂ ਚੱਪਲਾਂ ਤੇ ਜੋੜੇ ਹੀ ਬੜੇ ਕੀਮਤੀ ਹੁੰਦੇ। ਰਾਣੀ ਸੀ ਰਾਜੇ ਦੇ ਘਰ, ਬੜੀ ਕੀਮਤੀ ਖੜਾਮ। ਰਾਜੇ ਨੇ ਖੜਾਮ ਚੁੱਕ ਲਈ, ਵਾਪਸ ਮਹਿਲਾਂ ਚ ਆਇਆ, ਤਜੋਰੀ ਦਾ ਬੂਹਾ ਖੋਲਿਆ, ਖੜਾਮ ਵਿਚ ਰੱਖੀ, ਦਰਵਾਜ਼ਾ ਬੰਦ ਕੀਤਾ, ਤਾਲਾ ਲਾਇਆ, ਚਾਬੀ ਜੇਬ ਚ ਪਾ ਕੇ ਸੌ ਗਿਆ। ਇਧਰ ਪਿਆਰੀ ਸਾਧ ਸੰਗਤ, ਸਤਸੰਗ ਹੋ ਰਿਹਾ ਹੈ, ਗੁਰੂ ਦੀ ਬਾਣੀ ਦਾ ਅੰਮ੍ਰਿਤ ਵਸ। ਜੋ ਗੁਰਬਾਣੀ ਅਸੀਂ ਹੁਣ ਸੁਣ ਰਹੇ ਹਾਂ ਨਾ, ਇਹ ਗੁਰਬਾਣੀ ਸਤਯੁਗ ਵਿਚ ਵੀ ਸੀ। ਰਾਜਾ ਹਰੀਸ਼ਚੰਦਰ ਸਤਯੁਗ ਵਿਚ ਹੋਏ, ਐਵੇਂ ਨਹੀਂ ਇਸ ਬਾਣੀ ਨੂੰ ਨਿਰੰਕਾਰੀ ਕਿਹਾ, ਕਿਉਂਕਿ ਜਦੋਂ ਤੋਂ ਨਿਰੰਕਾਰ ਦੀ ਹੋਂਦ ਹੋਈ ਹੈ ਇਹ ਬਾਣੀ ਉਸ ਸਮੇਂ ਤੋਂ ਪ੍ਰਗਟ ਹੋਈ। ਤਾਂ ਹੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇਹਨੂੰ ਨਿਰੰਕਾਰੀ ਬਾਣੀ ਕਿਹਾ। ਕਿਸੇ ਨਾ ਕਿਸੇ ਰੂਪ ਵਿਚ ਇਹ ਬਾਣੀ ਤੁਰਦੀ ਆਈ ਹੈ, ਆਈ ਹੈ। ਤੋ ਪਿਆਰੀ ਸਾਧ ਸੰਗਤ, ਸਤਸੰਗ ਦੀ ਸਮਾਪਤੀ ਹੋਈ,
ਰਾਣੀ ਨੇ ਸੋਚਿਆ ਬਣਾ ਛੇਤੀ ਚਲੀਏ ਕਿਤੇ ਰਾਜੇ ਨੂੰ ਪਤਾ ਨਾ ਲੱਗ ਜਾਏ ਤੇ ਪਤਾ ਲੱਗ ਗਿਆ ਸਜ਼ਾ ਦੇਵੇਗਾ ਜਾਂ ਇਹ ਸਜ਼ਾ ਦੇ ਦੇਵੇ ਰਾਣੀ ਇਹ ਸਤਸੰਗ ਵਿਚ ਨਹੀਂ ਜਾਣਾ ਪਰ ਮੇਰਾ ਤੋਂ ਜੀਵਨ ਰਾਣੀ ਬਾਹਰ ਆਈ ਕੀ ਤੱਕਿਆ ਇੱਕ ਖੜਾਮ ਹੈ ਤੇ ਦੂਜੀ ਕੋਈ ਦੂਜੀ ਖੜਾਮ ਕੋਈ ਰਾਣੀ ਬੜੀ ਉਦਾਸ ਹੋਈ ਸਤਸੰਗੀਆਂ ਨੇ ਪੁੱਛਿਆ ਨੀ ਰਾਣੀ ਉਦਾਸ ਕਿਉਂ ਹੋਏ ਸਾਰੀ ਵਿਦਿਆ ਦੱਸੀ ਸਤਸੰਗੀ ਕਹਿਣ ਲੱਗੇ ਖੜਾਮ ਹੀ ਹੈ ਨਾ ਅਸੀਂ ਬਾਜ਼ਾਰੋਂ ਹੋਰ ਲਿਆ ਕੇ ਦੇ ਦਿੰਦੇ ਹਾਂ ਰਾਣੀ ਨੇ ਕਿਹਾ ਦੁਆਨੀ ਚੁਆਨੀ ਵਾਲੀ ਖੜਾਮ ਨਹੀਂ ਹੈ ਉਹ ਤਾਂ ਰਾਜ ਘਰਾਣੇ ਦੀ ਖੜਾਮ ਬੜੀ ਕੀਮਤੀ ਅੱਜ ਮੇਰਾ ਪੋਲ ਖੁੱਲ ਜਾਏਗਾ ਸੰਗੀ ਕਹਿਣ ਲੱਗੇ ਰਾਣੀਏ ਕਾਬਰ ਨਾ ਤੂੰ ਸਾਈਂ ਦੇ ਪਿਆਰ ਚ ਆ ਕੇ ਜੁੜਦੀ ਹੈ ਮਹਾਂਪੁਰਸ਼ਾਂ ਅੱਗੇ ਬੇਨਤੀ ਕਰੀ ਬੇਨਤੀ ਕੀਤੀ ਮਹਾਰਾਜ ਰਾਣੀ ਤੇ ਅਪਦਾ ਆਈ ਹੈ ਆਪ ਕਿਰਪਾ ਕਰ ਤੋ ਮਹਾਂਪੁਰਸ਼ ਕਹਿਣ ਲੱਗੇ ਐ ਬੱਚੀ ਤੂੰ ਰੋ ਨਾ ਤੂੰ ਚੰਗੇ ਪਾਸੇ ਚੱਲੀ ਹੈ ਆਪਾਂ ਉਸ ਪਰਮਾਤਮਾ ਦੇ ਅੱਗੇ ਅਰਦਾਸ ਕਰਦੇ ਤੂੰ ਠਾਕੁਰ ਤੂੰ ਪਿਆ ਰਾਣੀ ਨੇ ਗੱਲ ਚ ਪੱਲਾ ਪਾਇਆ ਸੰਗਤ ਨੇ ਅਰਦਾਸ ਕੀਤੀ ਫਿਰ ਹੋਇਆ ਕੀ ਭਾਈ ਸਾਹਿਬ ਜੀ ਲਿਖਦੇ ਹਨ ਸਾਧ ਸੰਗਤ ਆਰਾਧਿਆ ਜੋੜੀ

ਓਏ ਖੜਾਵਾਂ ਕੇ ਰੱਖ, ਹੈ ਦੂਜੀ ਖੜਾਵ ਕਿੱਥੋਂ ਆ ਗਈ? ਉਹ ਤਾਂ ਮੈਂ ਤਿਜੋਰੀ ਵਿਚ ਰੱਖੀ ਸੀ, ਕਿਧਰੇ ਰਾਣੀ ਨੇ ਮੇਰੀ ਜੇਬ ਵਿਚ ਚਾਬੀ ਤਾਂ ਨਹੀਂ ਕੱਢ ਲਈ, ਚਾਬੀ ਵੀ ਜੇਬ ਵਿਚ, ਕਿਧਰੇ ਦਰਵਾਜ਼ਾ ਤਾਂ ਨਹੀਂ ਖੋਲਿਆ? ਰਾਜੇ ਨੇ ਆ ਕੇ ਜਿਸ ਵੇਲੇ ਕਬਟ ਦਾ, ਅਲਮਾਰੀ ਦਾ, ਤਜੋਰੀ ਦਾ ਬੂਹਾ ਖੋਲਿਆ, ਕੀ ਤੱਕਿਆ ਵਿਚ ਤੀਜੀ ਖੜਾਵ ਵੀ ਬਣੀ ਹੈ। ਭਾਈ ਸਾਹਿਬ ਜੀ ਲਿਖਦੇ ਨੇ ਰਾਜੇ ਜਿੱਠਾ ਚਲਤੇ, ਚਲਤ ਕਹਿੰਦੇ ਨੇ ਕ੍ਰਿਸ਼ਮੇ, ਮੁਜਦੇ ਨੂੰ ਮੁਜਦਾ ਵੇਖਿਆ ਵੀ ਖੜਾ ਮੈਂ ਚੁੱਕ ਲਿਆਇਆ ਸੀ, ਤੀਜੀ ਕਿਧਰੋਂ? ਰਾਜੇ ਡਿੱਠਾ ਚਲਤ ਇਹ ਖੜਾਮ ਹੈ ਚੋਜ ਵੀਡਾ। ਤੋ ਰਾਜਾ ਰਹਿ ਨਾ ਸਕਿਆ, ਕਹਿਣ ਲੱਗਾ ਰਾਣੀਏ ਮੈਂ ਤੇਰਾ ਚੋਰ ਹਾਂ। ਆਖੋ ਸ੍ਰੀ ਵਾਹਿਗੁਰੂ, ਮੈਂ ਤੇਰੇ ਨਾਲ ਠੱਗੀ ਕੀਤੀ ਸੀ, ਤੇਰੀ ਖੜਾਮ ਮੈਂ ਚੁੱਕ ਕੇ ਲਿਆਇਆ ਸੀ, ਭਲਾ ਇਹ ਦੱਸ ਵੀ ਤੈਨੂੰ ਖੜਾਮ ਕਿਸਨੇ ਦਿੱਤੀ ਹੈ? ਰਾਣੀ ਨੇ ਕਿਹਾ ਰਾਜਨ ਜਿਸ ਭਗਵਾਨ ਜਿਸ ਪਰਮਾਤਮਾ ਦੇ ਪਿਆਰ ਚ ਮੈਂ ਜਾ ਕੇ ਸਤਸੰਗ ਵਿਚ ਜੁੜਦੀ ਸਾਂ, ਉਸ ਪਰਮਾਤਮਾ ਨੇ ਮੈਨੂੰ ਖੜਾਵ ਦਿੱਤੀ। ਅੱਛਾ, ਤੋ ਰਾਜਾ ਹਰੀਸ਼ ਚੰਦਰ ਕਹਿਣ ਲੱਗਾ ਰਾਣੀਏ ਕੱਲ ਮੈਂ ਵੀ ਤੇਰੇ ਨਾਲ ਚੱਲਾਂਗਾ। ਆਖੋ ਸ੍ਰੀ ਵਾਹਿਗੁਰੂ। ਰਾਣੀ ਬੜੀ ਖੁਸ਼, ਮੈਂ ਤਾਂ ਰੋਜ਼ ਅਰਦਾਸ ਕਰਦੀ ਸਾਂ ਐ ਮੇਰੇ ਵਾਹਿਗੁਰੂ, ਜੇ ਮੈਨੂੰ ਪਿਆਰ ਬਖਸ਼ਿਆ ਮੇਰੇ ਪਤੀ ਨੂੰ ਹੀ ਬਖਸ਼। ਜਿੱਥੇ ਦੰਪਤੀ ਦਾ ਪਿਆਰ ਬਣ ਜਾਏ, ਇੱਕ ਨਿਸ਼ਾਨਾ ਬਣ ਜਾ, ਉਹ ਘਰ ਵੈਕੁੰਠ ਬਣ ਜਾਂਦਾ। ਨਹੀਂ ਤਾਂ ਕਈਆਂ ਘਰਾਂ ਚ ਧੱਕਿਆ, ਜਨਾਨੀ ਦਾ ਮੂੰਹ ਕਿਧਰ ਹੈ, ਮਰਦ ਦਾ ਮੂੰਹ ਕਿਧਰ ਹੈ, ਉਹ ਕੁਝ ਬੋਲਦਾ ਉਹ ਕੁਝ ਬੋਲਦਾ। ਕਈਆਂ ਘਰਾਂ ਚਕਲੇ ਵੇਲ ਨੇ ਖੜਕਦੇ ਹੀ ਰਹਿੰਦੇ ਹਰ ਦਿਨ। ਪਰ ਜੇ ਗੁਰੂ ਦੀ ਬਖਸ਼ਿਸ਼ ਹੋਵੇ ਪਿਆਰੀ ਸਾਧ ਸੰਗਤ, ਦੰਪਤੀ ਦੀ ਬਣ ਆਈ ਹੈ ਸੁਰੂ, ਉਥੇ ਸਾਰੇ ਪਦਾਰਥ। ਕਈਆਂ ਘਰਾਂ ਇਸਤਰੀ ਦਾ ਅਪਮਾਨ ਹੁੰਦਾ ਹੈ, ਯਾਦ ਰੱਖੋ ਜਿਸ ਘਰ ਵਿਚ ਇਸਤਰੀ ਦਾ ਸਤਿਕਾਰ ਨਹੀਂ ਉਥੇ ਸ਼ਾਂਤੀ ਨਹੀਂ ਰਹਿ ਸਕਦੀ, ਜਿਸ ਘਰ ਵਿਚ ਪਤੀ ਦਾ ਸਤਿਕਾਰ ਨਹੀਂ ਉਥੇ, ਕਿਉਂਕਿ ਤਾੜੀ ਦੋਹਾਂ ਹੱਥਾਂ ਨਾਲ ਵੱਜਦੀ ਹੈ। ਇਹ ਨਹੀਂ ਵੀ ਪਤੀ ਰੋ ਪਾਈ ਜਾਏ ਇਸਤਰੀ ਤੇ ਇਸਤਰੀ ਵਿਚਾਰੀ ਚੁੱਪ ਕਰ ਰਹੇ, ਕਿਉਂ ਚੁੱਪ ਕਰੇ? ਇਹ ਤਾਂ ਬਰਾਬਰ ਦਾ ਹੱਕ ਹੈ। ਇਹ ਥੋੜਾ ਵੀ ਇਸਤਰੀ ਗਲਤੀ ਕਰਦੀ ਹੈ ਪਤੀ ਨਹੀਂ ਕਰਦਾ, ਪਤੀ ਵੀ ਕਰਦਾ। ਬਾਣੀ ਨੇ ਕਿਹਾ ਭੁੱਲਣ ਅੰਦਰ ਸਭ ਕੋ ਭੁੱਲ ਦੋ, ਗਲਤੀਆਂ ਦੋਹਾਂ ਪਾਸਿਆਂ ਤੋਂ ਹੋ ਜਾਂਦੀਆਂ ਹਨ, ਪਰ ਉਹਨਾਂ ਦੀ ਸਿਆਣਪ ਇਹ ਹੈ ਕਿ ਆਪਣੀ ਗਲਤੀ ਨੂੰ ਵਿਚਾਰ ਨਾਲ ਨਜਿੱਠ ਕੇ ਆਪਣੇ ਜੀਵਨ ਦਾ ਰਸਤਾ ਕਲੀਅਰ ਰੱਖਣਾ ਚਾਹੀਦਾ, ਕੋਈ ਮੈਲ ਨਹੀਂ ਹੋਣੀ ਚਾਹੀਦੀ। ਰਸਤਾ ਸੁੰਦਰ ਹੋਏਗਾ, ਦੋਵੇਂ ਸੁਖ ਮਾਣਨਗੇ, ਆਨੰਦ ਮਾਣਨਗੇ। ਅੱਜ ਰਾਣੀ ਬੜੀ ਖੁਸ਼ ਹੈ, ਮਾਲਿਕ ਮੇਰੀ ਪੁਕਾਰ ਤੁਸੀਂ ਸੁਣ ਲਈ। ਦੂਜਾ ਦਿਨ ਹੋਇਆ, ਅੱਗੇ ਤਾਂ ਰਾਣੀ ਚੋਰੀ ਜਾਂਦੀ ਸੀ, ਹੁਣ ਰਾਜਾ ਵੀ ਤਿਆਰ ਹੈ, ਦੋਵੇਂ ਜਾ ਰਹੇ, ਰਾਮ ਜੋੜੀ ਦੋਵੇਂ ਬਹਿ ਜਾਂਦੇ ਹਨ। ਸਤਸੰਗ ਵਿਚ ਪਹੁੰਚੇ, ਸਤਸੰਗ ਵਿਚ ਬੈਠ ਕੇ ਜਿਸ ਵੇਲੇ ਆਨੰਦ ਆਇਆ, ਭੋਗ ਪਿਆ, ਬਾਹਰ ਨਿਕਲੇ, ਰਾਣੀ ਨੇ ਕਿਹਾ ਰਾਜਨ ਸੁਣਾਓ ਕੋਈ ਆਨੰਦ ਆਇਆ? ਤੋ ਰਾਜਾ ਮਸਤੀ ਵਿਚ ਝੂਮ ਕੇ ਕੀ ਕਹਿੰਦਾ ਹੈ, ਸਾਧ ਸੰਗਤ

ਜੋ ਅੱਜ ਸਤਸੰਗ ਵਿਚ ਆਨੰਦ ਆਇਆ ਹੈ ਉਹ ਰਾਜ ਗੱਦੀ ਤੇ ਬਹਿ ਕੇ ਵੀ ਨਹੀਂ। ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖ ਰਾਜ ਨਾ ਲਈ। ਫਿਰ ਪਿਆਰੀ ਸੱਸ

ਰਾੜੇ ਰਾਣੀ ਦੇ ਉਦਮ ਨਾਲ ਫਿਰ ਰਾਜਾ ਸਤਸੰਗੀ ਬਣ ਗਿਆ। ਇਸਤਰੀ ਨੂੰ ਵਾਹਿਗੁਰੂ ਨੇ ਬੜਾ ਫਲ ਦਿੱਤਾ। ਕਈ ਤਾਂ ਇਹਨੂੰ ਕਹਿੰਦੇ ਨੇ ਅਬਲਾ ਹੈ, ਪਰ ਮੈਂ ਤਾਂ ਕਹਿੰਦਾ ਆਦਮੀ ਨਾਲੋਂ ਇਸਤਰੀ ਜ਼ਿਆਦਾ ਤਾਕਤ, ਜ਼ਿਆਦਾ ਬਲ ਹੈ। ਤੁਸੀਂ ਤੱਕ ਲਓ ਨਾ, ਇਸਤਰੀ ਦੋ ਕਾਰਾਬਾਦ ਕਰਦੀ ਹੈ। ਇਸਤਰੀ ਜੋ ਹੈ ਇਹ ਦੋ ਘਰ, ਆਪਣੇ ਪਿਤਾ ਦਾ ਘਰ ਵੀ ਆਬਾਦ ਕਰਦੀ ਹੈ ਤੇ ਆਪਣੇ ਸਹੁਰਿਆਂ ਦਾ ਘਰ। ਆਦਮੀ ਇੱਕੋ ਘਰ ਹੀ ਆਬਾਦ ਕਰਦਾ, ਅੱਗੋ ਤੇਰੀ ਵਾਹਿਗੁਰੂ। ਇਹ ਵਿਚਾਰ ਦੀ ਬਾਤ ਹੈ, ਇਹਦੇ ਅੰਦਰ ਬਲ ਜ਼ਿਆਦਾ ਹੋਇਆ ਨਾ। ਤਾਂ ਹੀ ਉਹ ਬਾਬੇ ਨੇ ਇਸਤਰੀ ਨੂੰ ਬੜਾ ਮਾਣ ਬਖਸ਼ਿਆ। ਇਸਤਰੀ ਦੇ ਹੱਥ ਵਿਚ ਸਭ ਕੁਛ ਹੈ, ਇਹ ਪਤੀ ਨੂੰ ਜੈਸਾ ਚਾਹੇ ਬਣਾ ਸਕਦੀ, ਇਹਦੇ ਅੰਦਰ ਤਾਕਤ। ਪਰ ਥੋੜਾ ਜਿਹਾ ਤਹਮਲ ਚਾਹੀਦਾ, ਥੋੜੀ ਜਿਹੀ ਵਿਚਾਰ ਚਾਹੀਦੀ ਹੈ, ਥੋੜਾ ਜਿਹਾ ਸਤਿਕਾਰ ਚਾਹੀਦਾ ਹੈ, ਤਲਖੀ ਵਿਚ ਨਹੀਂ ਆਉਣਾ ਚਾਹੀਦਾ। ਜੇ ਪਤੀ ਗਲਤੀ ਕਰਦਾ ਪਿਆਰ ਨਾਲ ਸਮਝਾਉਣਾ, ਸਮਝਦੇ ਆ ਸਮਝਦੇ ਆ ਤਾਂ ਪਸ਼ੂ ਵੀ ਸਮਝ ਜਾਂਦੇ ਨੇ, ਆਖੋ ਸ੍ਰੀ ਵਾਹਿਗੁਰੂ। ਸੁਣਦੇ ਆ ਸੁਣਦੇ ਆ ਇਨਸਾਨ ਹੈ। ਤਾਂ ਮੇਰੇ ਕਹਿਣ ਦਾ ਮਕਸਦ, ਇਸਤਰੀ ਦੇ ਅੰਦਰ ਵਾਹਿਗੁਰੂ ਨੇ ਬੜਾ ਬਲ ਰੱਖਿਆ। ਤੱਕ ਲਓ ਰਾਣੀ ਤਾਰਾ ਨੇ ਆਪਣੇ ਸਤਸੰਗ ਦੇ ਸ਼ਕਤੀ ਦੇ ਨਾਲ ਰਾਜੇ ਹਰੀਸ਼ ਚੰਦਰ ਨੂੰ ਸਤਸੰਗੀ ਬਣਾਇਆ। ਸਤਸੰਗੀ ਨਹੀਂ ਬਣਾਇਆ, ਰਾਜੇ ਨੂੰ ਧਰਮੀ ਬਣਾ ਦਿੱਤਾ। ਰਾਜਾ ਹਰੀਸ਼ ਚੰਦਰ ਬੜਾ ਧਰਮੀ ਰਾਜਾ ਹੈ। ਇਹ ਵਸਤੂ ਕਿੱਥੋਂ ਮਿਲੀ? ਪਿਆਰੀ ਸਾਧ ਸੰਗਤ, ਇਹ ਸਤਸੰਗ ਵਿੱਚੋਂ ਮਿਲੀ, ਨਾਮ ਵਿੱਚੋਂ ਮਿਲੀ। ਤੋ ਆਓ ਪਿਆਰੀ ਸਾਧ ਸੰਗਤ, ਆਪ ਹੀ ਧਨ ਹੋ ਜੋ ਉਹ ਸਤਸੰਗ ਵਿੱਚ ਆਪ ਸਾਰੇ ਜੁੜੇ ਹੋ। ਅੱਜ ਮੈਂ ਤਾਂ ਇਹ ਸਮਝਦਾ ਵੀ ਸਾਰਾ ਦਿਨ ਹੀ ਤੁਸੀਂ ਸਤਸੰਗ ਕੀਤਾ, ਅੰਮ੍ਰਿਤ ਵੇਲੇ ਤੋਂ ਲੈ ਕੇ ਅੱਜ ਸਾਰਾ ਦਿਨ ਨੀ। ਵਾਹ, ਇਹ ਹੈ ਗੁਰੂ ਦੀ ਬਖਸ਼ਿਸ਼ ਤੇ ਤੁਹਾਡਾ ਪਿਆਰ। ਜਿਸ ਪਿਆਰ ਦੇ ਬੂਟੇ ਨੂੰ ਮਾਲਕ ਨੇ ਮਿਹਰਾਂ ਦੇ ਫਲ ਲਾਏ, ਅੰਮ੍ਰਿਤ ਵੇਲੇ ਵੀ ਕੀਰਤਨ, ਗੁਰਦੁਆਰੇ ਵੀ ਕੀਰਤਨ, ਤੇ ਇਧਰ ਸਰ ਤਾਰਾ ਸਿੰਘ ਜੀ ਬੱਚੀ ਜੀ ਤੋਂ ਸਾਰੇ ਪਰਿਵਾਰ ਨੂੰ ਬਾਬਾ ਜੀ ਨੇ ਪ੍ਰੇਰਿਆ ਵੀ ਘਰ ਸਤਸੰਗ ਹੋਣਾ ਚਾਹੀਦਾ, ਕੀਰਤਨ ਹੋ ਜਾਏ। ਬੜਾ ਮਹੱਤਵ ਹੈ, ਜਿਸ ਘਰ ਵਿਚ ਗੰਦੇ ਜਰਾਸੀਮ ਹੋ ਜਾਣ ਨਾ ਜ਼ਿਆਦਾ, ਤੋ ਬਿਮਾਰੀ ਪੈਣ ਦਾ ਖਤਰਾ ਹੋ ਜਾਂਦਾ। ਫਿਰ ਅਸੀਂ ਕੀ ਕਰਦੇ ਹਾਂ? ਡੀ ਡੀ ਟੀ ਛਿੜਕਦੇ ਹਾਂ ਤਾਂ ਜੋ ਜਰਾਸੀਮ ਮਰ ਜਾਂਦੇ, ਬਿਮਾਰੀ ਤੋਂ ਬਚ ਜਾਂਦੇ ਆ। ਤੇ ਜਿਸ ਘਰ ਚ ਦੁੱਖ ਕਲੇਸ਼ ਆ ਜਾਣ, ਬਾਬਾ ਜੀ ਬਚਨ ਕਰਦੇ ਸਨ, ਉੱਥੇ ਕੀਰਤਨ ਹੋਵੇ, ਆਖੋ ਸ੍ਰੀ ਵਾਹਿਗੁਰੂ, ਬਾਣੀ ਦਾ ਅੰਮ੍ਰਿਤ ਛਿੜਕੋ, ਨਾਮ ਰੂਪੀ ਅੰਮ੍ਰਿਤ ਛਿੜਕੋਗੇ ਤਾਂ ਫਿਰ ਕੀ ਹੋਵੇਗਾ? ਨਸ ਵਜੋਂ ਕਿਲ ਵੇਖੋ ਕਰਤਾ ਕਰ। ਜਿੱਥੇ ਗੁਰੂ ਆ ਜਾ, ਤੋ ਇਹਨਾਂ ਬੱਚਿਆਂ ਨੇ ਬੜਾ ਉਦਮ ਕੀਤਾ, ਬੜੀ ਗੁਰੂ ਦੀ ਮਿਹਰ। ਯੰਗ ਹਨ ਦੋਵੇਂ, ਪਰ ਮੈਂ ਤਾਂ ਕਹਾਂਗਾ ਜਵਾਨੀ ਸਫਲ, ਨਹੀਂ ਤਾਂ ਜਵਾਨੀ ਮਸਤਾਨੀ ਹੁੰਦੀ। ਜਵਾਨੀ ਇੱਕ ਐਸਾ ਮੋੜ ਹੈ, ਚੰਗੇ ਪਾਸੇ ਤਾਂ ਤੁਰਨਾ ਹੀ ਨਹੀਂ ਨਾ, ਚੰਗੀ ਗੱਲ ਤਾਂ ਕਰਨੀ ਨਹੀਂ ਨਾ। ਕਿਸੇ ਗੁਰਮੁਖ ਨੇ ਲਿਖਿਆ ਵੀ ਇੱਕ ਜਵਾਨੀ, ਦੂਜਾ ਧਨ ਪੱਲੇ, ਫਿਰ ਸਾਈ ਦੀ ਮਿਹਰ ਹੋਵੇ ਤਾਂ ਸਿੱਧਾ ਚੱਲੇ, ਨਹੀਂ ਤਾਂ ਡਿੰਗਾ ਹੀ ਡਿੰਗਾ ਤੁਰਦਾ ਜਾਂਦਾ। ਤਾਂ ਉਹ ਨੌਜਵਾਨ ਬੱਚੇ ਜੋ ਰੋਜ਼ ਆ ਕੇ ਗੁਰਦੁਆਰ ਜੁੜਦੇ ਹਨ, ਤੇ ਇਹਨਾਂ ਬੱਚਿਆਂ ਨੇ ਉਦਮ ਕੀਤਾ ਹੈ, ਇਹਨਾਂ ਦਾ ਉਦਮ ਸਫਲ, ਸਤਸੰਗ ਕਰਾਇਆ ਹੈ, ਗੁਰੂ ਦੀ ਬਖਸ਼ਿਸ਼ ਪ੍ਰਾਪਤ ਕੀਤੀ ਹੈ, ਫਿਰ ਇਹਨਾਂ ਦੇ ਉਦਮ ਨਾਲ ਆਪਾਂ ਸਾਰੇ ਗੁਰੂ ਨਾਲ ਜੁੜੇ ਹਾਂ, ਇਹ ਵੀ ਵੱਡਾ ਪੁੰਨ। ਬਾਬਾ ਜੀ ਬਚਨ ਕਰਦੇ ਸਨ, ਕਿਸੇ ਨੂੰ ਗੁਰੂ ਨਾਲ ਜੋੜ ਦੇਣਾ ਇਸ ਤੋਂ ਵੱਡਾ ਪੁੰਨ ਕੋਈ ਨਹੀਂ ਹੈ, ਕਿਸੇ ਨੂੰ ਤੋੜ ਦੇਣਾ ਇਸ ਤੋਂ ਵੱਡਾ ਪਾਪ ਕੋਈ ਨਹੀਂ। ਤੋ ਇਸ ਪਰਿਵਾਰ ਨੇ ਜੇ ਕਾਲਨਾ ਕਾਲੀ ਹੈ ਤੋ ਗੁਰੂ ਬਾਬਾ ਬਖਸ਼ਿਸ਼ ਕਰੇ। ਆਪਾਂ ਅਰਦਾਸ ਕਰਨੀ ਹੈ ਇਹਨਾਂ ਬੱਚਿਆਂ ਦੇ ਸਿਰ ਤੇ, ਗੁਰੂ ਸਦਾ ਮਿਹਰ ਪ੍ਰਿਆਤ, ਰਾਜ ਜੋਗ ਭਗਤੀ ਸ਼ਕਤੀ ਸਾਰੀਆਂ ਦਾਤਾਂ ਗੁਰੂ ਬਖਸ਼ੇ, ਤੇ ਇਹਨਾਂ ਦੇ ਉਦਮ ਨਾਲ ਆਪਾਂ ਜੁੜੇ ਹਾਂ, ਸਾਨੂੰ ਵੀ ਗੁਰੂ ਆਪ ਦੇ ਚਰਨਾਂ ਨਾਲ ਜੋੜੀ ਰੱਖੇ, ਤੇ ਨਾਮ ਬਾਣੀ ਦੀ ਦਾਤ ਤੇ ਕੀਰਤਨ ਦੀ ਦਾਤ ਗੁਰੂ ਸਦਾ ਬਖਸ਼ੇ। ਕਿਉਂਕਿ ਇਹ ਹੀ ਸਿੱਖ ਦਾ ਜੀਵਨ ਹੈ, ਇਹ ਹੀ ਸਿੱਖ ਦਾ ਮਹਾਨ ਉੱਚਾ ਆਦਰਸ਼ ਹੈ। ਜਿਸ ਵੇਲੇ ਪ੍ਰਾਪਤ ਕਰ ਲੈਂਦਾ ਹੈ ਤਾਂ ਗੁਰੂ ਅੰਗ ਸੰਗ, ਫਿਰ ਇਸ ਦਾ ਲੋਕ ਸੁਖੀਏ ਪਰ ਲੋਕ ਸੁਹੇਲੇ।
ਨਾਨਕ ਆਪਾ ਆਪੇ ਮੇਲੇ। ਤੋ ਆਓ ਇੱਕ ਵਾਰੀ ਧਾਰਨਾ ਫਿਰ ਪੜ ਲਈਏ। ਸਾਧ ਸੰਗਤ ਮਿਲ ਗਾਮ ਦੇ ਰਾਤੀ ਜਾਏ ਸੁਣੇ ਗੁਰਬਾਣੀ, ਰਾਤੀ ਜਾਏ ਸੁਣੇ ਗੁਰਬਾਣੀ। ਰਾਣੀ ਤਾਰਾ ਰਾਤ ਨੂੰ ਜਾ ਕੇ ਗੁਰਬਾਣੀ ਸੁਣਦੀ ਸੀ ਤੇ ਗੁਰੂ ਨਾਲ ਜੁੜਦੀ ਸੀ।

ਤੂੰ ਸੰਸਾਰ ਤੇ ਜਾ। ਕਹਿੰਦੇ ਨੇ ਮੇਰਾ ਮਨ ਨਹੀਂ ਕਰਦਾ ਤੇਰੇ ਚਰਨਾਂ ਤੋਂ, ਪਰ ਹੁਕਮ ਵੀ ਮੰਨਣਾ ਹੈ। ਪਰ ਬਾਰ ਬਾਰ ਕਹਿ ਰਹੇ ਨੇ ਮੇਰਾ ਦਿਲ ਨਹੀਂ ਕਰਦਾ, ਕਿਸੇ ਹੋਰ ਦੀ ਡਿਊਟੀ ਲਾਓ। ਪਿਆਰ ਨਾਲ, ਸਤਿਕਾਰ ਨਾਲ, ਕਿਸੇ ਜ਼ੋਰ ਜ਼ਬਰਦਸਤੀ ਨਾਲ ਨਹੀਂ, ਥਾਪੜੇ ਦੇ ਦੇ ਕੇ, ਜਿਵੇਂ ਪਿਓ ਪੁੱਤਰ ਨੂੰ ਸਮਝਾਉਂਦੇ, ਬੱਚੇ ਨੂੰ ਆਖਦੇ ਕਿ ਮੇਰੇ ਪਾਤਸ਼ਾਹ ਜੀ ਦੇ ਕੀ ਵਾਕ ਹਨ, ਆਪ ਫਰਮਾਉਂਦੇ ਨੇ ਆਓ ਚਲੀਏ ਸ੍ਰੀ ਹੇਮਕੁੰਟ ਸਾਹਿਬ, ਜਿੱਥੇ ਮੇਰੇ ਕਲਗੀਧਰ ਪਾਤਸ਼ਾਹ ਜੀ ਪਰਮਾਤਮਾ ਨਿਰੰਕਾਰ ਨੂੰ ਜਵਾਬ ਦੇ ਰਹੇ ਨੇ ਤੇ ਕੀ ਆਖਦੇ ਨੇ।

आओ गुरु के सिखो। वो मेरे दुष्ट दमन पिता साहिब कलगीधर पातशाह निरंकार दे चरणा नाल जुड़े हैं। आपां भी थोड़ा समा मेरे पातशाह दे चरणा नाल जुड़ के इस शब्द नूं श्रवण कीजिए। मैनूं याद है कैलगरी विखे ਇਹ ਸ਼ਬਦ ਦਾਸ ਪੜ੍ਹ ਰਿਹਾ ਸੀ। ਆ ਗੋਰੇ ਸਿੱਖ ਜਿਨ੍ਹਾਂ ਤੇ ਪਾਤਸ਼ਾਹ ਦੀ ਬਹੁਤ ਮਿਹਰ ਹੈ, ਬਹੁਤ ਕਿਰਪਾ ਹੈ, ਆ ਨਵੇਂ ਸਿੱਖ ਸਜ ਰਹੇ, ਭਾਵੇਂ ਉਹਨੂੰ ਸਮਝ ਨਹੀਂ ਸੀ ਆ ਰਹੀ, ਸੁਣ ਰਿਹਾ ਸੀ। ਬੀਬੀ ਸੀ, ਉਸਨੇ ਉੱਠ ਕੇ ਕਿਹਾ, ਭਾਵੇਂ ਮੈਨੂੰ ਅਰਥ ਸਮਝ ਵਿੱਚ ਨਹੀਂ ਆਏ, ਪਰ ਮੇਰਾ ਮਨ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਨਾਲ ਜੁੜ ਗਿਆ। ਉਹਨੇ ਆਖਿਆ, ਮੈਂ ਨਿਤਨੇਮ ਨਾਲ ਇਸ ਨੂੰ ਟੇਪ ਤੇ ਸੁਣਦੀ ਹਾਂ ਔਰ ਬੜਾ ਹੀ ਮੈਂ ਜਿਵੇਂ ਇਹ ਸ਼ਬਦ ਸੁਣ ਕੇ ਹੇਮਕੁੰਡ ਸਾਹਿਬ ਤੇ ਪਹੁੰਚ ਜਾਂਦੀ ਹਾਂ। ਤੋ ਗੁਰੂ ਕੀ ਸਾਧ ਸੰਗਤ, ਆਓ ਆਪਾਂ ਵੀ ਉਸੇ ਧਿਆਨ ਨਾਲ

Thank you.

I'm

All in favor?

माई मेरे

कितना है।

Yeah.

Thank you.

나를 봤다 이래.

সৎ মনোবল।

करते हो।

ब्राह्मण मूल

ਸਭ ਤੋਂ ਵੱਡਾ ਮੰਗਤਾ। ਪਰਮਾਤਮਾ ਦੇ ਖਜ਼ਾਨੇ ਕਦੇ ਖਤਮ ਨਹੀਂ ਹੁੰਦੇ ਔਰ ਇਸ ਮਨੁੱਖ ਦੇ ਕਦੇ ਭਰਦੇ ਨਹੀਂ ਹੈ, ਕਦੇ ਨਹੀਂ ਭਰਦੇ, ਖਤਮ ਹੀ ਰਹਿੰਦੇ ਨੇ, ਘਾਟੇ ਵੱਲ ਨੂੰ ਜਾਂਦੇ ਨੇ। ਭਾਵੇਂ ਲੱਖ ਯਤਨ ਕਰੇ ਕਿ ਕਾਰੂ ਮੰਗੂ ਮਾਇਆ ਦੇ ਗੰਢ ਜੋੜ ਲਵੇ, ਲੇਕਿਨ ਫਿਰ ਵੀ ਕਮੀ ਰਹਿੰਦੀ ਹੈ। ਇੱਕ ਸਿਆਣਾ ਬੰਦਾ ਕਹਿੰਦਾ, ਉਹ ਇਨਸਾਨ ਗੰਜੇ ਕਾਰੂ ਜਮ੍ਹਾਂ ਕਰਦੀ ਬਾਜ਼ ਤੇ, ਗਰ ਸ਼ਬੀ ਸੁਲਤਾਨ ਆਲੀ ਬਾਜ਼ ਤੇ, ਗਰ ਤੂੰ ਮੇਦਾ ਨੀ ਕਿ ਆਖਿਰ ਮੁਰਦ ਨੇ ਅਸਤ, ਤਾ ਕਿਆਮਤ ਜ਼ਿੰਦਗਾਨੀ ਬਾਜ਼ ਤੇ, ਤਾਂ ਕੀ ਹੋਇਆ। ਤੋ ਭਾਵ ਹੈ ਕਿ ਇਸ ਦੇ ਖਜ਼ਾਨੇ ਕਦੀ ਭਰਦੇ ਨਹੀਂ ਔਰ ਪਰਮਾਤਮਾ ਦੇ ਕਦੀ ਖਤਮ ਨਹੀਂ ਹੁੰਦੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ, ਪਰਮਾਤਮਾ ਦੇ ਖਜ਼ਾਨੇ ਜਿਹੜੇ ਨਾ ਅਭੰਗਾਂ ਬੇਬੂਤੇ। ਤੋ ਇਸ ਇਨਸਾਨ ਨੂੰ ਪੁੱਤਰ ਚਾਹੀਦੇ ਨੇ, ਧੀਆਂ ਚਾਹੀਦੀਆਂ ਨੇ, ਇਹ ਮਾਣ ਮੰਗਦਾ ਹੈ, ਇਹ ਤਾਣ ਮੰਗਦਾ ਹੈ, ਇਹ ਸ਼ਕਤੀ ਮੰਗਦਾ ਹੈ, ਕੁਵਤ ਕੂਤ ਮੰਗਦਾ ਹੈ। ਇਸ ਨੂੰ ਸਭ ਪਦਾਰਥ ਦੁਨੀਆਂ ਦੇ ਚਾਹੀਦੇ ਨੇ, ਲੇਕਿਨ ਸਤਿਗੁਰੂ ਕਹਿੰਦੇ ਨੇ ਇਹ ਕੋਈ ਬਹੁਤ ਉੱਚੇ ਪਾਏ ਦੀ ਮੰਗ ਨਹੀਂ ਹੈ, ਬਹੁਤ ਵਧੀਆ ਮੰਗ ਨਹੀਂ ਹੈ। ਪਰਮਾਤਮਾ ਬਹੁਤ ਵੱਡਾ ਦਾਤਾ ਹੈ ਔਰ ਵਾਹਲ ਸ਼ਖਸੀਅਤ ਹੈ, ਉਹ ਵੱਡਾ ਦਾਤਾ ਹੈ ਔਰ ਉਸ ਨੂੰ ਤਿਲ ਜਿੰਨੀ ਵੀ ਤਮਾ ਨਹੀਂ ਹੈ। ਪਦਾਰਥ ਦਿੰਦਿਆਂ ਉਹ ਕਦੀ ਥੱਕਦਾ ਨਹੀਂ, ਵੱਡਾ ਦਾਤਾ ਤਿਲ ਨਾ ਤਮਾ ਹੈ। ਲੇਕਿਨ ਇਸ ਇਨਸਾਨ ਦੀ ਤਮਾ ਤ੍ਰਿਸ਼ਨਾ ਖਤਮ ਨਹੀਂ ਹੁੰਦੀ, ਉਹ ਤੇ ਵਾਹਲ ਸ਼ਖਸੀਅਤ ਹੈ, ਦਿੰਦਾ ਦੇ ਲੈਂਦੇ ਥੱਕ ਪਾਏ, ਜੁਗਾਂ ਜੁਗਾਂ ਅੰਤਰ ਖਾਹੀ ਖਾਏ। ਇਸ ਲਈ ਸਤਿਗੁਰੂ ਇੱਕ ਹੋਰ ਜਗ੍ਹਾ ਬਚਨ ਕਰਦੇ ਹਨ, ਦੱਦਾ ਦਾਤਾ ਏਕ ਹੈ ਸਭ ਤੋਂ ਦੇਵਣ ਹਾਰ, ਦਿਨ ਦੇ ਤੋਟ ਨਾ ਆਵੇ ਅਗਣਿਤ ਭਰੇ ਭੰਡਾਰ। ਤੋ ਪਰਮਾਤਮਾ ਦੀਆਂ ਅਨੇਕਾਂ ਖੂਬੀਆਂ ਵਿੱਚੋਂ ਇੱਕ ਬਹੁਤ ਹੀ ਵੱਡੀ ਖੂਬੀ ਇਹ ਹੈ ਕਿ ਉਹ ਇਸ ਮੰਗ ਤੇ ਇਨਸਾਨ ਦੇ ਐਬ ਦੇਖਦਾ ਹੈ, ਔਗਣ ਦੇਖਦਾ ਹੈ, ਲੇਕਿਨ ਦਸਤੂਰ ਇਸ ਨੂੰ ਦੇਈ ਜਾਂਦਾ ਹੈ, ਸਦੀਆਂ ਤੋਂ ਦਿੰਦਾ ਹੈ, ਜੁਗਾ ਜੁਗੰਤਰਾਂ ਤੋਂ ਦਿੰਦਾ ਹੈ, ਦੁੱਖ ਦੇਖਦਾ ਹੈ,

ਉਸ ਦੇ ਐਬ ਔਰ ਦੁੱਖਨ ਦੇਖਦਾ ਹੈ ਲੇਕਿਨ ਦੇ ਹੀ ਜਾਂਦਾ ਹੈ। ਇਸ ਨੂੰ ਧਨ ਦੌਲਤ ਮਾਲੋ ਅਸਬਾਬ ਔਰ ਹੋਰ ਬਹੁਤ ਕੁਝ ਚਾਹੀਦਾ ਹੈ। ਇਹ ਠੀਕ ਹੈ, ਇਸ ਦੀਆਂ ਲੋੜਾਂ ਨੇ, ਇਸ ਦੀਆਂ ਜ਼ਰੂਰਤਾਂ ਨੇ, ਲੇਕਿਨ ਸਤਿਗੁਰੂ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਹਕੀਕੀ ਸੱਚੀ ਔਰ ਸਭ ਤੋਂ ਉੱਤਮ ਤੇ ਸ੍ਰੇਸ਼ਟ ਮੰਗ ਇਹ ਹੈ, ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ, ਜਾਂ ਫਿਰ ਮੰਗੋ ਰਾਮ ਤੇ ਇਕਦਾਨ ਸਗਲ ਮਨੋਰਥ ਪੂਰਨ ਹੋਵੇ ਸਿਮਰੋ ਤੁਮਰਾ ਨਾਂ। ਪਰ ਇਸ ਇਨਸਾਨ ਦੀ ਆਦਤ ਹੈ ਕਿ ਇਹ ਜਦੋਂ ਮੰਗਦਾ ਹੈ ਅਸਲ ਨਾਲੋਂ ਦੂਸਰੀ ਚੀਜ਼ ਮੰਗਦਾ ਹੈ, ਅਸਲ ਨਾਲੋਂ ਦੂਸਰੀ ਚੀਜ਼ ਮੰਗਦਾ ਹੈ ਤੇ ਦੂਸਰੀ ਚੀਜ਼ ਵਿੱਚ ਸਤਿਗੁਰੂ ਕਹਿੰਦੇ ਕਦੀ ਸੁੱਖ ਨਹੀਂ ਹੋ ਸਕਦਾ, ਖੁਸ਼ੀ ਨਹੀਂ ਹੋ ਸਕਦੀ, ਮੁਸਰਤ ਤੇ ਸ਼ਾਦਮਾਨੀ ਨਹੀਂ ਆ ਸਕਦੀ ਸਤਿਗੁਰਾਂ ਦਾ

ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਅਨੰਦ ਸਿੱਖਾਂ ਵਿੱਚੋਂ ਭਾਈ ਸਾਹਿਬ ਭਾਈ ਨੰਦ ਲਾਲ ਜੀ ਹੋਏ ਹਨ, ਗਜ਼ਨੀ ਦੇ ਰਹਿਣ ਵਾਲੇ। ਸਿੱਖਾਂ ਵਿੱਚੋਂ ਨਿਕਟ ਵਰਤੀਆਂ ਵਿੱਚੋਂ ਔਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਮਨਜ਼ੂਰੇ ਨਿਗਾਹ ਹੋਏ ਸਿੱਖਾਂ ਵਿੱਚੋਂ ਉਹ ਇੱਕ ਸਨ। ਉਹ ਕਹਿੰਦੇ ਹਨ, ਹੇ ਪਰਮਾਤਮਾ ਯਾਰਬ ਮੇਰੇ ਦਿਲ ਨੂੰ ਇੱਕ ਚਾਅ ਲਾ ਦੇ, ਨਾ ਨਾ ਚਾਹ ਹਨੇਰਾ ਲਾ ਦੇ। ਭਾਈ ਨੰਦ ਲਾਲ, ਕੀ ਚਾਹ ਲਾਵਾਂ, ਕੀ ਚਾਹਨਾ ਹੈ, ਸ਼ੌਕ ਸ਼ੌਕ ਕੀ ਹੈ? ਕਹਿੰਦੇ ਨੇ

ਕੀ ਸ਼ੌਕ ਚਾਹੀਦਾ? ਭਾਈ ਸਾਹਿਬ ਹੱਥ ਜੋੜ ਕੇ ਕਹਿੰਦੇ ਨੇ, ਦਸਤਬਸਤਾ ਹੋ ਕੇ ਕਹਿੰਦੇ ਨੇ, ਇੱਕੋ ਇੱਕ ਸ਼ੌਕ ਹੈ ਕਿ ਮੈਂ ਦਿਨ ਰਾਤ ਹਰ ਵਕਤ ਪ੍ਰਭੂ ਜੀ ਦਾ, ਪਰਮਾਤਮਾ ਜੀ ਦਾ, ਅਕਾਲ ਪੁਰਖ ਜੀ ਦਾ, ਰੱਬ ਜੀ ਦਾ ਮੈਂ

ਭਾਈ ਸਾਹਿਬ ਜੀ ਉਚੇਚੀ ਇੱਕ ਮੰਗ ਕਰਦੇ ਨੇ ਭਾਈ ਨੰਦ ਲਾਲ ਜੀ ਕਹਿੰਦੇ ਨੇ ਹੇ ਪ੍ਰਮਾਤਮਾ ਦੀਦਾ ਅਮਰਾ ਲਜ਼ਤੇ ਦੀਦਾਰ ਬਖਸ਼ ਉਹਨਾਂ ਦਾ ਫਰਮਾਨ ਉਹਨਾਂ ਦਾ

ਪਰਮ ਸਨਮਾਨਯੋਗ ਗੁਰੂ ਸਾਹਿਬ ਜੀ ਦਾ ਪਰਮ ਪਵਿੱਤਰ ਮੁਕੱਦਸ ਪੁਨੀਤ ਆਪਾ ਗੁਰੂ ਸਾਹਿਬ ਸਿੰਘ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਭੰਡਾਰ ਬਹਿਰੇ ਜ਼ਖਾਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਅਮੋਲਿਕ ਖਜ਼ਾਨੇ ਵਿਚੋਂ ਆਸਾ ਦੀ ਵਾਰ ਦੇ ਸ਼ਬਦਾਂ ਸਲੋਕਾਂ ਪੌੜੀਆਂ ਦੁਆਰਾ ਅਥਵਾ ਕੁਝ ਸ਼ਬਦਾਂ ਦੁਆਰਾ ਸਤਿਗੁਰਾਂ ਦੀ ਦਾਤ ਸਿੱਖਿਆ ਪ੍ਰਾਪਤ ਹੋਈ ਹੈ। ਅੰਤਲਾ ਸ਼ਬਦ ਜੋ ਆਪ ਜੀ ਦੇ ਸਾਹਮਣੇ ਗਾਇਨ ਕੀਤਾ ਜਾ ਰਿਹਾ ਹੈ, ਆਸਾ ਅਤੇ ਪਹਾੜੀ ਆਦਿਕ ਦੇ ਆਲਾਪਾਂ ਅੰਦਰ, ਸਵਰਾਂ ਅੰਦਰ ਤੇ ਸਪਤਕਾਂ ਅੰਦਰ ਇਸ ਦੀ ਬੇਸਿਕ ਲਾਈਨ, ਇਸ ਦਾ ਬੇਸਿਕ ਆਈਡੀਆ, ਸੈਂਟਰਲ ਆਈਡੀਆ ਗੁਰੂ ਮਹਾਰਾਜ ਜੀ ਪੁਨਾ ਪੁਨਾ ਫਰਮਾਉਂਦੇ ਨੇ ਤਾਂ ਕਿ ਸਾਡੇ ਮਨ ਅੰਦਰ ਵਸ ਜਾਏ, ਟਿਕ ਜਾਏ। ਗੁਰਸਿੱਖ ਹਰ ਬੋਲੋ ਮੇਰੇ ਭਾਈ, ਹੇ ਗੁਰੂ ਦੇ ਪਿਆਰਿਓ, ਸਰਵ ਵਿਆਪੀ ਸਰਵ ਸ਼ਕਤੀਵਾਨ ਓਮਨੀ ਪ੍ਰੈਜੈਂਟ ਐਂਡ ਓਮਨੀ ਪੋਟੈਂਟ ਜੋ ਅਲਮਾਈਟੀ ਫਾਦਰ ਹੈ, ਜੋ ਸਰਵ ਸ਼ਕਤੀਵਾਨ ਹਰ ਸਮੇਂ ਹਰ ਜਗ੍ਹਾ ਵਿਆਪਕ ਹੈ ਤੇ ਸਮੂਹ ਕੁਵਤਾਂ ਸ਼ਕਤੀਆਂ ਦਾ ਮਾਲਕ ਹੈ, ਉਸ ਦਾ ਚਿੰਤਨ ਕਰੋ, ਉਸ ਦੀ ਆਰਾਧਨਾ ਕਰੋ। ਗੁਰਸਿੱਖ ਹਰ ਬੋਲੋ ਮੇਰੇ ਭਾਈ, ਅੱਗੇ ਇਕਰਾਰ ਹੈ, ਵਾਅਦਾ ਹੈ, ਫਲ ਕੀ ਮਿਲੇਗਾ, ਪ੍ਰਾਪਤੀ ਕੀ ਹੋਵੇਗੀ, ਮੁਆਵਜ਼ੇ ਅੰਦਰ ਰਿਵਾਰਡ ਇਰਜ਼ਾਨਾ ਕੀ ਮਿਲੇਗਾ। ਗੁਰਸਿੱਖ ਹਰ ਬੋਲੋ ਮੇਰੇ ਭਾਈ, ਹਰ ਬੋਲ ਸਭ ਪਾਪ ਲਹਿ ਜਾਏ। ਕਈ ਵਾਰੀ ਮਨੁੱਖ ਨਾ ਚਾਹੁੰਦਾ ਹੋਇਆ ਵੀ ਪਾਪ ਕਰ ਜਾਂਦਾ ਹੈ, ਅਕਾਰਨ ਹੀ ਕਿਸੇ ਨਾਲ ਸ਼ਦੀਦ ਖਿਆਲਾਤਾਂ ਦਾ ਟਕਰਾਵ ਹੋ ਜਾਂਦਾ ਹੈ, ਕਾਰਨ ਹੀ ਕਿਸੇ ਨਾਲ ਵਿਰੋਧਤਾ ਹੋ ਜਾਂਦੀ ਹੈ। ਨਾ ਚਾਹੁੰਦਿਆਂ ਹੋਇਆਂ ਵੀ ਕਈ ਕੁਛ ਇਹ ਹੋ ਜਾਂਦਾ। ਕੌਣ ਚਾਹੁੰਦਾ ਹੈ ਮੇਰੇ ਸਵੱਛ ਅਤੇ ਕੀਮਤੀ ਲਿਬਾਸ ਉੱਤੇ ਗਰਦ ਪਵੇ, ਕਾਲਸ ਲੱਗੇ, ਪਰ ਫਿਰ ਵੀ ਲੱਗ ਜਾਂਦੀ, ਨਾਦਿਆਂ ਨਾਦਿਆਂ ਆਲੂਦਗੀ ਹੋ ਜਾਂਦੀ ਹੈ। ਮੈਂ ਹੀ ਨਾ ਚਾਹੁੰਦਿਆਂ ਹੋਇਆਂ ਲੈਣ ਦੇਣ ਵਿੱਚ ਵਰਤਾਰਿਆਂ ਅੰਦਰ ਕਈ ਵਾਰੀ ਤਲਖ ਕਲਾਮੀਆਂ, ਅਚੇਤ ਗੱਲਾਂ ਹੋ ਜਾਂਦੀਆਂ ਨੇ ਤੇ ਹੌਲੀ ਹੌਲੀ ਸੂਖਸ਼ਮ ਮੈਲ ਲੱਗਦੀ ਲੱਗਦੀ ਵੀ ਕਸਾਫਤ ਗਲਾਜ਼ਤ ਦਾ ਰੂਪ ਧਾਰ ਜਾਂਦੀ ਹੈ ਤੇ ਡੂੰਘੀ ਹੋ ਜਾਂਦੀ ਹੈ। ਇਸੇ ਲਈ ਸਤਿਗੁਰਾਂ ਨੇ ਆਪਦੇ ਪਾਵਨ ਫਰਮਾਨਾਂ ਦੁਆਰਾ ਫਰਮਾਇਆ ਹੈ, ਨਰ ਅਚੇਤ ਪਾਪ ਤੇ ਡਰ, ਜੋ ਤੂੰ ਉਚੇਚੇ ਤੌਰ ਤੇ ਧਾ ਕੇ ਅਟੈਂਸ਼ਨਲੀ ਨਹੀਂ ਵੀ ਕਰਦਾ, ਐਸੇ ਹੋ ਜਾਣ ਵਾਲੇ ਪਾਪਾਂ ਤੋਂ ਵੀ ਤੂੰ ਸੁਚੇਤ ਰਹਿ, ਬੇਦਾਰ ਰਹਿ, ਬਚ ਕੇ ਰਹਿ, ਨਰ ਅਚੇਤ ਪਾਪ ਤੇ ਡਰ। ਤੋ ਗੁਰੂ ਸਾਹਿਬ ਜੀ ਨੇ ਐਸਾ ਵੀ ਫਰਮਾਇਆ ਹੈ ਕਿ ਜੇ ਬਿਲ ਫਰਜ਼ ਨਾ ਚਾਹੁੰਦਿਆਂ ਚਾਹੁੰਦਿਆਂ ਵੀ ਇਹ ਕਸਾਫਤ ਗਲਾਜ਼ਤ ਮੈਲ ਲੱਗਦੀ ਜਾਵੇ ਤਾਂ ਵੀ ਆਸ਼ਾਵਾਦੀ ਗੁਰੂ ਨੇ ਸਾਨੂੰ ਰਾਹਬਰੀ ਬਖਸ਼ਦਿਆਂ ਹੋਇਆਂ ਸ਼ਾਹਕਾਰ ਕਲਾਮ ਅੰਦਰ ਫਰਮਾਨ ਕੀਤਾ ਹੈ, ਭਰੀਆ ਮੱਧ ਪਾਪਾਂ ਕੇ ਸਨ, ਹੁਣ ਤੂੰ ਬੇਹਿਸ ਬੇਹਰਕਤ ਬੇਉਦਮਾ ਨਾ ਹੋ, ਢੇਰੀ ਨਾ ਢਾ ਦੇ ਕਿ ਮੈਂ ਪਾਪੀ ਹੋ ਗਿਆ ਹਾਂ। ਤੇ ਦੇਖ ਕਿਵੇਂ ਆਸ਼ਾਵਾਦੀ ਸਤਿਗੁਰੂ ਮਿਹਰਾਮਤ ਕਰਦੇ ਨੇ, ਭਰੀਆ ਮੱਧ ਪਾਪਾਂ ਕੇ ਸਨ। ਪਹਿਲੀ ਮਿਸਾਲ ਦਿੱਤੀ ਹੈ, ਮੂਤ ਪਲੀਤੀ ਕੱਪੜ ਹੋਏ, ਅੱਗੇ ਢੰਗ ਦੱਸਿਆ, ਦੇਹ ਸਾਬੂਨ ਦੇਹ ਮਨ ਲਗਾਉਣਾ, ਦੇਹ ਸਾਬੂਨ ਉਸ ਪਲੀਤ ਕੱਪੜੇ ਨੂੰ, ਨਾਪਾਕ ਕੱਪੜੇ ਨੂੰ ਜੋ ਮੂਤ ਪਲੀਤੀ ਕੱਪੜ ਹੋਏ ਹੋ ਗਿਆ ਸੀ, ਦੇਹ ਸਾਬੂਨ ਲਈਏ ਉੱਥੋਂ। ਇਸੇ ਤਰ੍ਹਾਂ ਹੀ ਭਰੀਏ ਮੱਤ ਪਾਪਾਂ ਕੇ ਸਨ, ਉਹ ਧੋਪੈ ਨਾਵੈ ਕੇ ਰੰਗ। ਕਈ ਪਾਊਡਰ ਕਈ ਸਾਬਣ ਐਸੇ ਵੀ ਹੁੰਦੇ ਨੇ, ਮੈਲ ਵੀ ਲਾ ਦਿੰਦੇ ਨੇ, ਰੰਗਤ ਵੀ ਦੇ ਜਾਂਦੇ ਨੇ।
ਨਾਮ ਐਸਾ ਸਾਬਣ ਹੈ, ਨਾਮ ਐਸਾ ਪਾਊਡਰ ਹੈ, ਨਾਮ ਐਸਾ ਮੈਲ ਕੱਟਣ ਵਾਲਾ ਤੇ ਗੁਣਾ ਵਾਲੀ ਚੀਜ਼ ਹੈ ਕਿ ਮਨੁੱਖ ਦੇ ਮਨ ਦੀ ਮੈਲ ਵੀ ਲਾ ਦਿੰਦਾ ਹੈ ਤੇ ਰੰਗ ਵੀ ਚਾੜ ਦਿੰਦਾ ਹੈ। ਇਸ ਲਈ ਤੂੰ ਪਰਮੇਸ਼ਰ ਦਾ ਜਸ ਸੁਣਿਆ ਕਰ, ਅਥਵਾ ਗਾਵਿਆ ਕਰ, ਅਥਵਾ ਧਾਰਨ ਕਰਿਆ ਕਰ ਤੇ ਅਮਲਾਇਆ ਕਰ। ਗੁਰਸਿੱਖ ਹਰ ਬੋਲੋ ਮੇਰੇ ਭਾਈ, ਹਰ ਬੋਲ ਤੇ ਸਭ ਪਾਪ ਲਹਿ ਜਾਏ। ਤੋ ਮਨ ਬਚ ਕਰਮ ਕਰਕੇ ਕਈ ਵਾਰੀ ਪਾਪ ਹੋ ਜਾਂਦੇ ਨੇ ਤੇ ਵੱਡਾ ਹੀ ਕੀਮਤੀ ਸ਼ੀਸ਼ਾ ਕਿਸੇ ਮੰਗਵਾਇਆ ਹੋਵੇ, ਭਾਵੇਂ ਬਿਲਜੀਅਮ ਤੋਂ ਮੰਗਵਾਇਆ ਹੋਵੇ, ਇਨਸ਼ੋਰ ਕਰਾ ਕੇ ਬੜੀ ਏਹਤਿਆਤ ਨਾਲ ਵੱਡ ਮੁੱਲੇ ਬੰਗਲਿਆਂ ਦੀ ਨੁੱਕਰ ਚ ਆਬਨੂਸੀ ਫਰਨੀਚਰ ਦੇ ਨਾਲ ਅੱਤ ਵੱਡ ਮੁੱਲੇ ਟੇਬਲ ਤੇ ਲਾਇਆ ਹੋਵੇ, ਉਸ ਦਿਨ ਇਸ ਨੂੰ ਘਰੋਂ ਬਾਹਰ ਜਾਣਾ ਪੈ ਜਾਏ ਤੇ ਹੈਰਾਨ ਹੋਵੇ ਸ਼ੀਸ਼ੇ ਚ ਮੂੰਹ ਨਹੀਂ ਦਿਸਦਾ ਸੋਹਣਾ, ਸਾਫ਼ ਸੁਥਰਾ ਚਿਹਰਾ, ਦਸਤਾਰ ਦਾੜਾ ਨਹੀਂ ਦਿਸ ਰਿਹਾ, ਕਾਰਨ ਕੀ ਏ? ਤੇ ਫਿਰ ਪਤਾ ਲੱਗਾ ਵੀ ਸ਼ੀਸ਼ੇ ਤੇ ਮੈਲ ਪੈ ਗਈ ਸੀ। ਐਨ ਇਸੇ ਤਰ੍ਹਾਂ ਕਈ ਵਾਰੀ ਜੇ ਮੈਲ ਨਾ ਵੀ ਹੋਵੇ, ਇਕ ਹੋਰ ਵੀ ਕਾਰਨ ਹੁੰਦਾ, ਸ਼ੀਸ਼ੇ ਚਿਹਰਾ ਨਹੀਂ ਦਿਸਦਾ, ਸ਼ੀਸ਼ਾ ਸਾਹਮਣੇ ਮੁਤਹਰਕ ਹੋਵੇ, ਹਿਲਦਾ ਜੁਲਦਾ ਹੋਵੇ, ਇਹਨਾਂ ਦੋਵਾਂ ਹਾਲਤਾਂ ਵਿਚ ਚਿਹਰਾ ਨਹੀਂ ਦਿਸਦਾ, ਸ਼ੀਸ਼ਾ ਵਡਮੁੱਲਾ ਹੀ ਹੁੰਦਾ। ਇਕ ਹੋਰ ਵੀ ਸਿਆਣੇ ਨੇ ਹਾਲਤ ਕੱਢੀ ਏ, ਜੇ ਸ਼ੀਸ਼ਾ ਸਾਫ਼ ਵੀ ਹੋਵੇ, ਸ਼ੀਸ਼ਾ ਸਾਕਨ ਵੀ ਹੋਵੇ, ਮੈਨੇ ਖਲੋਤਾ ਟਿਕਿਆ ਹੋਇਆ, ਹਿਲਦਾ ਨਾ ਵੀ ਹੋਵੇ, ਤੀਜੀ ਇਕ ਹੋਰ ਵੀ ਗੱਲ ਏ, ਵੇਖਣ ਵਾਲੇ ਨੂੰ ਗਿਆਨ ਨਾ ਹੋਵੇ ਕਿ ਮੈਂ ਹੀ ਉਧਰ ਮੁਨਕਸ਼ ਹੋ ਰਿਹਾ, ਮੇਰਾ ਹੀ ਰਿਫਲੈਕਸ਼ਨ ਉਧਰ ਜਾ ਰਿਹਾ, ਮੇਰਾ ਆਪਣਾ ਹੀ ਸਾਇਆ ਹੈ ਅਗਿਆਨਤਾ ਨਾਲ, ਤਾਂ ਵੀ ਉਹਨੂੰ ਫਾਇਦਾ ਨਹੀਂ ਹੋਵੇਗਾ। ਜਿਵੇਂ ਕਈ ਜਾਨਵਰ ਆਪਣੇ ਪਰਛਾਵੇਂ ਨਾਲ ਲੜਦੇ ਰਹਿੰਦੇ ਨੇ, ਕਈ ਗਾਈਆਂ ਸ਼ੀਸ਼ਿਆਂ ਨੂੰ ਟਕਰਾਉਂਦੀਆਂ ਵੇਖੀਆਂ ਬੰਬਈ ਅੰਦਰ, ਕਈ ਕੁੱਤੇ ਸ਼ੀਸ਼ਿਆਂ ਦੇ ਵਿਚ ਆਪਣਾ ਚਿਹਰਾ ਵੇਖ ਕੇ ਭੌਂਕਦੇ ਵੇਖੇ, ਕਈ ਜਾਨਵਰ ਲਹੂ ਲੁਹਾਣ ਹੁੰਦੇ ਵੇਖੇ ਸ਼ੀਸ਼ਿਆਂ ਤੇ ਚੁੰਝਾਂ ਮਾਰ ਮਾਰ, ਅਗਿਆਨਤਾ ਹੈ ਨਾ ਕਿ ਮੇਰਾ ਆਪਣਾ ਹਿੱਸਾ ਆਇਆ ਉਧਰ ਮੁਨਕਸ ਹੋ ਰਿਹਾ ਹੈ। ਤੋ ਤਿੰਨ ਅਵਸਥਾਵਾਂ ਨੇ, ਸ਼ੀਸ਼ਾ ਕਿੱਡਾ ਵਡਮੁੱਲਾ ਹੋਵੇ, ਤਿੰਨ ਕਾਰਨ ਹੋਣ ਤਾਂ ਉਹਦੇ ਚ ਮੂੰਹ ਨਹੀਂ ਦਿਸਦਾ, ਚਿਹਰਾ ਨਹੀਂ ਦਿਸਦਾ, ਰੂਪ ਨਹੀਂ ਦਿਸਦਾ, ਇੱਕ ਤੇ ਉਹਦੇ ਤੇ ਮੈਲ ਪਈ ਹੋਵੇ, ਇੱਕ ਉਹ ਹਰਕਤ ਵਿਚ ਹੋਵੇ ਤੇ ਤੀਜਾ ਵੇਖਣ ਵਾਲਾ ਅਗਿਆਨੀ ਹੋਵੇ ਵੀ ਮੇਰਾ ਆਪਣੇ ਪਰਛਾਵਾਂ। ਇਹਨੂੰ ਸੰਤਾਂ ਦੀ ਭਾਸ਼ਾ ਵਿਚ, ਸੰਤ ਬੋਲੀ ਵਿਚ ਲਿਖਿਆ ਮਲ ਵਿਕਸ਼ੇਪ ਅਵਰਣ, ਤਿੰਨ ਦੋਸ਼ ਜਿਸ ਇਨਸਾਨ ਦੇ ਹਿਰਦੇ ਨੂੰ ਹੋਣ ਉਹਨੂੰ ਆਪਾ ਨਹੀਂ ਦਿਸ ਸਕਦਾ, ਭਾਵੇਂ ਗੁਰੂ ਘਰ ਵਿਚ ਜਨਮ ਲੈਣ ਵਾਲਾ ਕਿਉਂ ਨਾ ਹੋ, ਹਰ ਵੇਲੇ ਕੀਰਤਨੀਆਂ ਕਿਉਂ ਨਾ ਹੋਵੇ, ਮਲ ਵਿਕਸ਼ੇਪ ਤੇ ਆਵਰਣ, ਇਹਨਾਂ ਦਾ ਇੱਕੋ ਹੀ ਇਲਾਜ ਸਤਿਗੁਰਾਂ ਨੇ ਦੱਸਿਆ ਹੈ ਕਿ ਸੰਗਤ ਦੁਆਰਾ, ਗੁਰਮੁਖਾਂ ਦੀ ਸੋਭਤ ਦੁਆਰਾ, ਸ਼ੁਭ ਵਿਚਾਰ ਵਟਾਂਦਰੇ ਦੁਆਰਾ ਅਤੇ ਪਰਮੇਸ਼ਰ ਦੇ ਨਾਮ ਜਪਣ ਨਾਲ ਇਹ ਸਾਰੇ ਮਲ ਆਲੂਦਗੀਆਂ ਦੂਰ ਹੋ ਜਾਂਦੀਆਂ ਨੇ। ਤੋ ਕਹਿ ਕੇ ਸਮਾਪਤੀ ਕੀਤੀ ਜਾਵੇਗੀ। ਗੁਰਸਿੱਖ ਹਰ ਬੋਲੋ ਮੇਰੇ ਭਾਈ, ਆਪਦਾ ਧੰਨਵਾਦ ਹੋਵੇਗਾ। ਆਓ ਰਲ ਕੇ ਇਸ ਤੁਕ ਨੂੰ ਨਾਲ

ਪੀ ਨਰਦ ਪੀ ਕਰੰਤ ਸੇਵ ਹੈ ਸਦਾ ਸਿਸ ਤਿਤ ਪਸਤ ਪਿਜ ਪਸਤ ਪੀ ਬਨਸਬਾ ਜਦ ਪੀ ਨਰਦ ਪੀ ਕਰੰਤ ਸੇਵ ਹੈ ਸਦਾ।

ਧਾਰੀ ਗਿੱਧੂਆ ਮਸਾਣ ਬਸ ਕਰੇ ਉਹੀ ਕਰਤ ਹੈ ਘੁੰਮਟ ਬਾਸੀ ਲੱਗੇ ਡੋਲ ਤਾਂ ਉਹਦਾ ਸੀ ਮੋਰ ਤਰਵਰਮ ਸਦੀਨ ਮਾਨ ਸਾਦੇ ਹੀ ਮਰਤ ਹੈ ਘੁੰਮਟ ਬਾਸੀ ਲੱਗੇ ਡੋਲ ਤਾਂ ਉਹਦਾ ਸੀ ਘੁੰਮਟ ਬਾਸੀ ਲੱਗੇ ਡੋਲ ਤਾਂ ਉਹਦਾ ਸੀ ਮ੍ਰਿਗ ਤਰਵਰ ਸਦੀਨ ਮੋਨ ਸਾਦੇ ਹੀ ਮਰਤ

ਤਾਹੇ ਹਿੱਜ ਕੇ ਬਡਾਇਆ ਮੰਦਰ ਸਦੀਵ ਨੰਗ ਪਾਏ ਹੀ ਫਿਰਤ ਹੈ ਅੰਗਣਾ ਅਧੀਨ ਕਾਮ ਕ੍ਰੋਧ ਮੈਂ ਪ੍ਰਬੀਨ ਗਿਆਨ ਕੇ ਬਹੀਨ ਛਿਨ

ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਫੁਰਮਾਨ, ਖਾਲਸਾ ਸਜਣ ਤੋਂ ਬਾਅਦ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਅਕਾਲ ਦੀ ਸਿਫਤ ਵਿਚ ਲੱਗ ਗਏ ਨੇ, ਧੰਨਵਾਦ ਕਰ ਰਹੇ ਨੇ ਉਸ ਅਕਾਲ ਪੁਰਖ ਮਹਾਰਾਜ ਦਾ। ਤੇ ਰੋਜ਼ਾਨਾ ਅੰਮ੍ਰਿਤ ਵੇਲੇ ਉੱਠ ਕੇ ਜਦੋਂ ਖਾਲਸੇ ਦੇ ਦੀਦਾਰ ਕਰਦੇ ਨੇ ਨਾ ਸਾਹਿਬ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਜਦੋਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਰੱਬ ਦੇ ਨਾਮ ਦਾ ਧਿਆਨ ਧਰਦੇ ਨੇ ਤੇ ਖਾਲਸੇ ਦਾ ਦੀਦਾਰ ਕਰਦੇ ਨੇ, ਕੇਸਰੀ ਦਸਤਾਰਾਂ ਨਜ਼ਰ ਆਉਂਦੀਆਂ ਨੇ, ਨਿਲੰਬਰ ਬਾਣਾ ਨਜ਼ਰ ਆਉਂਦਾ, ਅਕਾਲੀ ਬਾਣੇ ਦੇ ਅੰਦਰ ਖਾਲਸਾ ਸ਼ਿਸ਼ੋਭਿਤ ਨਜ਼ਰ ਆਉਂਦਾ, ਤਾਂ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਰੋਮ ਰੋਮ ਪ੍ਰਸੰਨ ਹੋ ਜਾਂਦੇ ਨੇ, ਨੇਤਰ ਭਰ ਜਾਂਦੇ ਨੇ ਗਰੀਬ ਨਵਾਜ ਸੱਚੇ ਪਾਤਸ਼ਾਹ ਦੇ ਇਹ ਅਕਾਲ ਪੁਰਖ ਮਹਾਰਾਜ ਦੀ ਸਿਫਤ ਅੰਦਰ। ਐਸੇ ਫਿਰ ਲਿਖਣਾ ਸ਼ੁਰੂ ਕਰਦੇ ਨੇ, ਬੜੀ ਸੁੱਧ ਬੁੱਧ ਭੁੱਲ ਜਾਂਦੇ ਨੇ, ਖਾਲਸੇ ਦੇ ਦਰਸ਼ਨ ਕਰਦੇ ਨੇ। ਖਾਲਸਾ ਤੂੰ ਅਕਾਲ ਕੀ ਮੌਜ ਹੈ, ਤੇਰੇ ਅੰਦਰ ਅਕਾਲ ਕਾ ਵਾਸਾ ਹੈ, ਤੂੰ ਫੌਜ ਅਕਾਲ ਪੁਰਖ ਦੀ ਹੈ, ਮੈਂ ਤੇਰੀ ਫੌਜ ਦਾ ਇੱਕ ਭਰਤੀ ਹੋਇਆ ਹੋਇਆ ਸਿਪਾਹੀ। ਇੰਨੀ ਨਿਰਮਾਨਤਾ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਮੈਂ ਤੇਰੀ ਫੌਜ ਦੇ ਅੰਦਰ, ਮੈਂ ਤੇਰੀ ਰੈਜੀਮੈਂਟ ਦੇ ਅੰਦਰ ਦਾਖਲ ਹੋਣ ਵਾਲਾ, ਟ੍ਰੇਨਿੰਗ ਲੈਣ ਵਾਲਾ ਇੱਕ ਆਮ ਸਿਪਾਹੀ ਹਾਂ। ਹੇ ਅਕਾਲ ਪੁਰਖ, ਇਹ ਤੇਰੀ ਫੌਜ ਹੈ ਨਾ, ਇਸ ਫੌਜ ਦੇ ਅੰਦਰ ਮੈਂ ਵੀ ਭਰਤੀ ਹੋਇਆ ਹੋਇਆ। ਉਹ ਗੱਲ ਅਲੱਗ ਹੈ ਵੀ ਤੂੰ ਮੈਨੂੰ ਜਰਨੈਲ ਥਾਪ ਦਿੱਤਾ, ਪਰ ਮੇਰੇ ਨਾਲੋਂ ਬਲੀ ਬਲੀ ਜਰਨੈਲ ਇਸ ਅਕਾਲ ਪੁਰਖ ਦੀ ਫੌਜ ਅੰਦਰ ਨੇ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਪਰਮ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬੈਰਾਗ ਦੀਆਂ ਨਦੀਆਂ ਚੱਲ ਪੈਂਦੀਆਂ ਨੇ। ਇਹ ਅਕਾਲ ਪੁਰਖ ਦਾ ਧੰਨਵਾਦ ਕਰਦੇ ਆ, ਰਸਨਾ ਨਹੀਂ ਰੁਕਦੀ, ਲਿਖੀ ਜਾ ਰਹੇ ਨੇ ਅਕਾਲ ਪੁਰਖ ਮਹਾਰਾਜ ਜੀ ਦੀ ਉਸਤਤ, ਅਕਾਲ ਉਸਤਤ ਦਸਮ ਕੀ ਬਾਣੀ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਉਚਾਰਨ ਕਰਦੇ ਨੇ, ਖਾਲਸੇ ਦੇ ਦੀਦਾਰ ਕਰਕੇ ਨੇਤਰ ਬੰਦ ਕਰ ਲੈਂਦੇ ਨੇ। ਜੇ ਅਕਾਲ ਪੁਰਖ ਨੂੰ ਸਿੰਘਾਸਨ ਤੇ ਵੇਖਦੇ ਨੇ ਤੇ ਉਹੀ ਨਜ਼ਰ ਆਉਂਦਾ, ਅੱਖਾਂ ਖੋਲ ਕੇ ਸਾਹਮਣੇ ਦੀਦਾਰ ਕਰਦੇ ਨੇ ਖਾਲਸੇ ਦੇ, ਤੇ ਖਾਲਸਾ ਅਕਾਲ ਪੁਰਖ ਕੀ ਮੌਜ ਨਜ਼ਰ ਆਉਂਦਾ। ਤੇ ਫਿਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਿਲੋਂ ਹੀ ਦਿਲ ਅੰਦਰ ਇੱਕ ਆਸ ਲੈ ਕੇ ਤੁਰੇ ਫਿਰਦੇ ਨੇ। ਖਾਲਸਾ, ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸ਼ਹੀਦ ਹੋਏ, ਤੇਰਾ ਅਵਤਾਰ ਹੋਇਆ। ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਖੂਨ ਵਿੱਚੋਂ, ਪਵਿੱਤਰ ਸੀਸ ਵਿੱਚੋਂ, ਸਰੀਰ ਵਿੱਚੋਂ ਤੇਰਾ ਵਜੂਦ ਪ੍ਰਗਟ ਹੋਇਆ, ਤੇ ਤੇਰੇ ਵਜੂਦ ਦੇ ਅੰਦਰ ਅਕਾਲ ਪੁਰਖ ਦਾ ਨਿਵਾਸ ਹੋ ਗਿਆ। ਅਸਲੀ ਬਾਣਾ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਪਰਮ ਪਿਤਾ ਤੈਨੂੰ ਦੇ ਕੇ ਚਲੇ ਗਏ। ਕੈਸਾ ਭਾਗਾਂ ਭਰਿਆ ਦਿਨ ਹੋਏਗਾ ਜਦੋਂ ਮੈਂ ਤੇਰੇ ਉਪਰੋਂ ਆਪਣਾ ਬੰਸ ਨਿਸ਼ਾਵਰ ਕਰ ਦਿਆਂਗਾ, ਕੁਰਬਾਨ ਕਰ ਦਿਆਂਗਾ, ਵਾਰਨੇ ਜਾਵਾਂਗਾ ਤੇਥੋਂ। ਐ ਖਾਲਸਾ, ਤੇਰੇ ਦਰਸ਼ਨ ਕਰਨ ਵਾਸਤੇ ਪਤਾ ਨੀ ਕਿੰਨੇ ਕੁ ਜਨਮ ਲੈਣੇ ਪੈਣਗੇ। ਮਨ ਦੀਆਂ ਇੱਛਾਵਾਂ ਨੇ ਪ੍ਰਬਲ, ਪਰ ਅਕਾਲ ਪੁਰਖ ਮਹਾਰਾਜ ਦੇ ਚਰਨਾਂ ਚ ਇੱਕੋ ਫਰਿਆਦ ਕਰਦੇ ਗਏ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ। ਕਹਿੰਦੇ ਹੇ ਕੁਲਾਂ ਨੂੰ ਕਲੰਕ ਤੋਹੀਨ ਕਰਨ ਵਾਲੇ ਵਾਹਿਗੁਰੂ, ਕੁਲ ਕਲੰਕ ਕਰਹੀਨ ਕਰੇ ਕਿਰਪਾ ਕਰੁਣਾ ਕਰ। ਜਿਨ੍ਹਾਂ ਦੀਆਂ ਕੁਲਾਂ, ਜਿਨ੍ਹਾਂ ਦੀਆਂ ਵਰਨਾ, ਜਿਨ੍ਹਾਂ ਦੀਆਂ ਜਾਤਾਂ ਕਲੰਕ ਵਾਲੀਆਂ ਸਨ ਨਾ, ਉਹਨਾਂ ਨੂੰ ਕਲੰਕਹੀਣ ਕਰ ਦਿੱਤਾ। ਕੁਲ ਕਲੰਕ ਕਰਹੀਣ ਕਰੇ ਗਿਆਨ ਪ੍ਰਬੋਧ, ਕੁਲ ਕਲੰਕ ਕਰਹੀਣ ਕਰੇ ਕਿਰਪਾ ਕਰੁਣਾ ਕਰ, ਕਰਨ ਕਾਰਨ ਕਰਮ ਸਮਰੱਥ, ਕ੍ਰਿਤ ਕੀ ਮੂਰਤ ਕ੍ਰਿਤ ਧਰ। ਕਿਰਪਾ ਦੀ ਮੂਰਤ ਹੈ ਅਕਾਲ ਪੁਰਖ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ, ਤੇ ਉਸ ਅੱਗੇ ਬਾਰੰਗ ਬਾਰ ਇੱਕੋ ਅਰਦਾਸ ਕਰਦੇ ਨੇ। ਇਹ ਤੇਰਾ ਸਜਿਆ ਹੋਇਆ ਖਾਲਸਾ, ਇਹ ਤੇਰੀ ਸਜੀ ਹੋਈ ਰੈਜੀਮੈਂਟ ਮਹਾਰਾਜ ਆਦ ਜੁਗਾਦ ਰਹੇ, ਇਸ ਦਾ ਸਵਰੂਪ ਆਦ ਜੁਗਾਦ ਇੱਕੋ ਜਿਹਾ ਰਹੇ। ਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਨੂੰ ਜਦੋਂ ਦਰਸ਼ਨ ਹੁੰਦੇ ਨੇ ਰੱਬ ਦੇ, ਫਿਰ ਇਹ ਪੂਰਨੇ ਪਾ ਦਿੰਦੇ ਨੇ ਖਾਲਸਾ ਤੂੰ ਇੱਕ ਗੱਲ ਦਾ ਧਿਆਨ ਰੱਖੀ ਬਈ, ਇੱਕ ਪਾਹਨ ਪੱਥਰ ਨੂੰ ਛੱਡ ਕੇ ਬਾਕੀ ਸਭ ਜਗ੍ਹਾ ਦੇ ਅੰਦਰ ਰੱਬ ਵਿਆਪਕ ਹੈ, ਪੱਥਰ ਦੀ ਪੂਜਾ ਨੀ ਤੂੰ ਕਰਨੀ, ਪੱਥਰ ਦੇ ਅੱਗੇ ਸਿਰ ਨੀ ਝੁਕਾਉਣਾ। ਪੱਥਰ ਤੋਂ ਭਾਵ ਹੈ ਜੜ, ਜੜ ਵਸਤੂ ਨਾਲ ਤੇਰਾ ਪਿਆਰ ਨਾ ਹੋਵੇ, ਤੂੰ ਚੇਤਨ ਅੰਦਰ ਜੁੜਿਆ ਹੋਵੇ, ਚੇਤਨ ਚੋਂ ਚਿੰਤਨ ਪ੍ਰਗਟ ਹੋਏਗਾ, ਚਿੰਤਨ ਵਿੱਚੋਂ ਚੇਤਾ ਤੇ ਰੱਬ ਵਾਹਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਪ੍ਰਗਟ ਹੋ ਜਾਏਗਾ। ਜੜ ਸੰਸਾਰ ਹੈ, ਸੰਸਾਰ ਨਾਲ ਪਿਆਰ ਨਹੀਂ ਕਰਨਾ, ਜੜ ਇੱਕ ਸਥੂਲ ਵਸੂ ਹੈ ਜਿਸ ਅੰਦਰ ਜਾਣ ਨਹੀਂ ਹੁੰਦੀ। ਉਹ ਰੱਬ ਜੀਵਨ ਵਿੱਚ ਹੈ, ਜਲ ਵਿੱਚ ਹੈ, ਥਲ ਵਿੱਚ ਹੈ, ਰੂਪ ਵਿੱਚ ਹੈ, ਰੰਗ ਵਿੱਚ ਹੈ, ਸੂਰਜ, ਚੰਦ, ਪਵਨ, ਪਾਣੀ, ਹਵਾ ਸਭ ਦੇ ਵਿੱਚ ਉਸਦਾ ਵਿਆਪਕ ਸਵਰੂਪ ਹੈ। ਇੱਕ ਪੱਥਰ ਤੋਂ ਸਵਾ ਉਹ ਸਾਰੇ ਜਗ੍ਹਾ ਅੰਦਰ ਵਿਆਪਕ ਹੈ।
ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਇੱਕ ਹੋਰ ਬਾਤ ਲਿਖਦੇ ਨੇ, ਬਈ ਆਹ ਜਿਹੜੇ ਸੰਸਾਰ ਦੇ ਭਰਮ ਨੇ ਨਾ, ਬਈ ਬਭੂਤਾਂ ਲਾਣੀਆਂ ਮੱਥੇ ਤੇ ਤੇ ਕਿਸੇ ਕੰਦਰ ਦੇ ਅੰਦਰ ਬਹਿ ਜਾਣਾ, ਸੰਸਾਰ ਛੱਡ ਕੇ, ਗ੍ਰਿਸਤ ਆਸ਼ਰਮ ਛੱਡ ਕੇ, ਤੇ ਆਪਣੇ ਆਪ ਨੂੰ ਜਤੀ ਕਹਾਉਣਾ, ਇਹ ਕਦਾਚਿਤ ਅਕਾਲ ਪੁਰਖ ਮਹਾਰਾਜ ਨੂੰ ਨਹੀਂ ਪਾਉਂਦਾ। ਸਾਹਿਬ ਸੱਚੇ ਪਾਤਸ਼ਾਹ ਨੇ ਅਕਾਲ ਉਸਤਤ ਵਿੱਚ ਇੱਕ ਬਿਤ ਲਿਖਿਆ ਬੜਾ ਸੁੰਦਰ, ਕਹਿੰਦੇ ਨੇ ਖੁਕ ਮਲ ਧਾਰੀ ਗੱਜ ਗੱਦਹਾ ਬਬੂਤ ਧਾਰੀ ਗਿੱਧੂਆ ਮਸਾਣ ਬਾਸ ਕਰਿਓ ਹੀ ਕਰਤ ਹੈ। ਕਹਿੰਦੇ ਜੇ ਆ ਸੂਰ ਜਿਹੜਾ ਨਾ, ਸੂਰ ਖੂਕ ਮਲ ਧਾਰੀ, ਸੂਰ ਦਾ ਨਾਮ ਖੂਕ ਲਿਖਿਆ ਮਹਾਰਾਜ ਨੇ, ਇਹ ਮਲ ਧਾਰੀ ਹੈ, ਇਹ ਗੰਦ ਖਾਂਦਾ, ਗੰਦਗੀ ਖਾਂਦਾ, ਇਸ ਨੂੰ ਭਾਵੇਂ ਜਿੰਨਾ ਮਰਜ਼ੀ ਪਵਿੱਤਰਤਾ ਵਾਲੀ ਜਗ੍ਹਾ ਵਿੱਚ ਰੱਖ ਦਿਓ, ਛੱਡ ਕੇ ਵੇਖ ਲਓ, ਝੱਟ ਹੀ ਗੰਦ ਵਿੱਚ ਮੂੰਹ ਪਾਵੇਗਾ, ਕਿਉਂਕਿ ਇਸ ਦਾ ਅਸਲੀ ਰੂਪ ਜਿਹੜਾ ਹੈ ਉਹ ਮਲ ਹੈ, ਉਹ ਆ ਸੰਸਾਰ ਦੀ ਗੰਦਗੀ। ਖੂਕ ਮਲ ਧਾਰੀ, ਤੇ ਫਿਰ ਅਗਾਂ ਆ ਕੇ ਗਰੀਬ ਨਵਾਜ ਕਹਿੰਦੇ ਅਗਾਂ ਗੱਜ ਤੇ ਗਧਾ, ਹਾਥੀ ਤੇ ਗਧਾ ਇਹ ਪਿਆਰ ਕਰਦੇ ਨੇ ਧੂੜ ਦੇ ਨਾਲ, ਇਹ ਸਿਰ ਦੇ ਉੱਪਰ ਆਪਣੇ ਮੱਥੇ ਤੇ ਮਿੱਟੀ ਲਾਉਂਦੇ ਨੇ, ਆਪਣੇ ਸਰੀਰ ਦੇ ਉੱਪਰ ਮਿੱਟੀ ਮਲ ਲੈਂਦੇ ਨੇ। ਖੂਕ ਮਲ ਧਾਰੀ ਗੱਜ ਗਧਾ ਬਬੂਦ ਧਾਰੀ, ਗੱਜ ਤੇ ਹਾਥੀ ਤੇ ਗਧਾ ਇਹ ਸੰਸਾਰ ਦੀ ਮਿੱਟੀ ਚ ਲੇਟਦੇ ਨੇ। ਗਿੱਧੂਆ ਮਸਾਣ ਬਾਸ ਕਰਿਓ ਕਰਤ ਹੈ, ਮਸਾਣਾ ਦੇ ਵਿੱਚ ਬਹਿ ਕੇ ਤਪ ਕਰਨੇ, ਤਪ ਸਾਧਨੇ, ਭੂਤਾਂ ਨੂੰ ਵਸ ਕਰਨ ਵਾਲੇ ਲੋਕ ਜਿਹੜੇ ਨੇ ਮਸਾਣ ਦੇ ਵਿੱਚ ਵਾਸ ਕਰਦੇ ਨੇ, ਜਾਂ ਫਿਰ ਉੱਲੂ ਆਦਿਕ, ਜਾਂ ਫਿਰ ਚਮਗਾਦੜ ਆਦਿਕ, ਇਹ ਜਿਹੜੇ ਨੇ ਇਹ ਮਸਾਣ ਦੇ ਵਿੱਚ ਰਹਿੰਦੇ ਨੇ। ਅੱਗੇ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਬੜਾ ਸੁੰਦਰ ਫੁਰਮਾਨ ਕੀਤਾ, ਨਾਲ ਨਾਲ ਪੂਰਨੇ ਪਾਈ ਜਾ ਰਹੇ ਨੇ ਵੀ ਕਿਹੜੀ ਕਿਹੜੀ ਚੀਜ਼ ਤੋਂ ਤੂੰ ਬਚਣਾ, ਕਿਹੜੀ ਕਿਹੜੀ ਚੀਜ਼ ਤੋਂ ਤੂੰ ਸੁਚੇਤ ਰਹਿਣਾ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਗਿਆਨ ਤੋਂ ਬਹੀਣ ਜਿਹੜਾ ਇਨਸਾਨ ਹੈ ਨਾ, ਉਹ ਕਾਮ ਕ੍ਰੋਧ ਦੇ ਅੰਦਰ ਲੋਭਾਏ ਮਾਨ ਹੋ ਜਾਂਦਾ, ਉਹ ਫਿਰ ਬਚ ਨਹੀਂ ਸਕਦਾ। ਜਿਹੜਾ ਕਹੇ ਵੀ ਤਿਲਕ ਲਾਓ, ਜਿਹੜਾ ਕਹੇ ਮੱਥੇ ਦੇ ਬਭੂਤ ਲਾਓ, ਜਿਹੜਾ ਕਹੇ ਸੰਸਾਰ ਦੀਆਂ ਆ ਜਿੰਨੀਆਂ ਰਸਮ ਰਿਵਾਜਾਂ ਨੇ ਇਹਨਾਂ ਨੂੰ ਮੰਨੋ, ਨਹੀਂ ਖਾਲਸਾ, ਮੇਰਾ ਖਾਲਸਾ, ਅਕਾਲ ਪੁਰਖ ਕਾ ਖਾਲਸਾ, ਇੱਕ ਰੱਬ ਉੱਪਰ ਵਿਸ਼ਵਾਸ ਰੱਖੇਗਾ, ਇੱਕ ਅਕਾਲ ਪੁਰਖ ਮਹਾਰਾਜ ਦੀ ਓਟ ਧਾਰਨ ਕਰੇਗਾ, ਉਸ ਤੋਂ ਛੁੱਟ ਕਿਸੇ ਨੂੰ ਨਹੀਂ ਮੰਨੇਗਾ। ਇਹ ਗਰੀਬ ਨਵਾਜ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਖਾਲਸੇ ਦੇ ਦੀਦਾਰ ਕਰਕੇ ਪਵਿੱਤਰ ਪੂਰਨੇ ਪਾ ਕੇ ਚਲੇ ਗਏ। ਇਹ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਪਵਿੱਤਰ ਬਾਣੀ ਬੜੀ ਲੁਤਫ ਵਾਲੀ ਹੈ, ਇਸ ਦਾ ਇੱਕ ਇੱਕ ਅੱਖਰ ਇਸ ਤਰ੍ਹਾਂ ਪਰੋਇਆ ਹੋਇਆ ਜਿਵੇਂ ਮੋਤੀਆਂ ਦੀ ਮਾਲਾ ਹੈ, ਕਿਤੇ ਇਹ ਚਲਨ ਕਰਦਿਆਂ ਉਚਾਰਨ ਕਰਦਿਆਂ ਇੱਕ ਅੱਖਰ ਉਰਾ ਪਰਾਂ ਹੋ ਜਾਣਾ, ਚਾਲ ਟੁੱਟ ਜਾਂਦੀ ਹੈ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਕੈਸੀ ਚਾਲ ਬਣਾਈ ਹੈ, ਜੇ ਇੱਕ ਅੱਖਰ ਅੱਗੇ ਰੱਖਿਆ ਉਹੀ ਅੱਖਰ ਚੱਲਦਾ ਜਾ ਰਿਹਾ, ਜੇ ਸੰਸਾਰ ਦੀ ਮਰਿਆਦਾ ਰੱਖੀਏ ਤੇ ਸੰਸਾਰ ਦੀ ਮਰਿਆਦਾ ਦੇ ਵਿੱਚ ਚੱਲਦਾ ਜਾ ਰਿਹਾ। ਗੁਰਮਤ ਦਾ ਧਿਆਨ ਮਹਾਰਾਜ ਨੇ ਰੱਖਿਆ, ਮਨਮਤ ਦਾ ਧਿਆਨ ਰੱਖਿਆ, ਝੂਠ ਦਾ ਧਿਆਨ ਰੱਖਿਆ, ਚਾਲ ਦਾ ਧਿਆਨ ਰੱਖਿਆ, ਫਿਰ ਅਕਾਲ ਕੀ ਬਾਣੀ ਲਿਖੀ ਤੇ ਲਿਖ ਲਿਖ ਮਹਾਰਾਜ ਨੇ ਅੰਕ ਭਰ ਦਿੱਤੇ ਦਸਮ ਗ੍ਰੰਥ ਦੇ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਬੜਾ ਸੁੰਦਰ ਫੁਰਮਾਨ ਕਰਦਿਆਂ ਕਹਿੰਦੇ ਨੇ

ਤਾਂਤੇ ਅੰਗਦ ਅੰਗ ਸੰਗ ਪਇਓ ਸਾਇਰ ਤਿੰਨ ਸ਼ਬਦ ਸੁਰਤ ਕੀ ਨੀਵ ਰਖਾਇ ਗੁਰੂ ਅਮਰਦਾਸ ਕੀ ਅਕਥ ਕਥਾ ਹੈ।

ਸੇਵਕ ਸਿੱਖ ਪੂਜਨ ਸਭ ਆਵੈ। ਸਤਿਗੁਰੂ ਗਰੀਬ ਨਿਵਾਜ ਸਾਹਿਬ ਗੁਰੂ ਰਾਮਦਾਸ ਮਹਾਰਾਜ ਦਾ ਪਵਿੱਤਰ ਵਾਕ ਹੈ ਬਈ ਪੂਜਨ ਸਭ ਆਵੈ। ਸੇਵਕ ਤੇ ਸਿੱਖ ਗੁਰੂ ਕੇ ਦਰਬਾਰ ਅੰਦਰ ਪੂਜਨ ਵਾਸਤੇ ਆਉਂਦੇ ਨੇ। ਕਿਸ ਨੂੰ? ਪੂਜਨ ਜੋ ਕੋਈ ਹਸਤੀ ਹੋਏਗੀ ਨਾ, ਜਿਸ ਨੂੰ ਪੂਜਨ ਵਾਸਤੇ ਆਉਂਦੇ ਨੇ ਤੇ ਪੂਜਨ ਵਾਸਤੇ ਆ ਕੇ ਉਸ ਨੂੰ ਪੂਜ ਕੇ ਅੰਮ੍ਰਿਤ ਰੂਪ ਬਾਣੀ ਨੂੰ, ਉੱਤਮ ਬਾਣੀ ਨੂੰ ਗਾਉਂਦੇ ਨੇ। ਸੇਵਕ ਸਿੱਖ ਪੂਜਨ ਸਭ ਆਵੈ, ਸਭ ਗਾਵੈ ਹਰ ਹਰ ਉੱਤਮ ਬਾਣੀ। ਗਰੀਬ ਨਿਵਾਜ ਸਾਹਿਬ ਸੱਚੇ ਪਾਤਸ਼ਾਹ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਉਹ ਵਾਕ ਸਿੱਖ ਸੰਗਤਾਂ ਤੇ ਸੇਵਕਾਂ ਦੇ ਹਿਰਦੇ ਅੰਦਰ ਵਸਿਆ, ਜੋ ਮਹਾਰਾਜ ਨੇ ਲਿਖਿਆ ਸੀ ਤੇ ਸਿੱਖ ਸੰਗਤ ਅੰਦਰ ਉਜਾਗਰ ਕੀਤਾ ਸੀ ਬਈ ਪੂਜਾ ਅਕਾਲ ਪੁਰਖ ਕੀ। ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦਾ। ਇਸ ਵਾਸਤੇ ਪੂਜਣ ਯੋਗ ਹਸਤੀ ਹੋਈ ਅਕਾਲ ਪੁਰਖ, ਪੂਜਾ ਅਕਾਲ ਕੀ। ਪੂਜਣ ਯੋਗ ਹਸਤੀ ਹੈ ਅਕਾਲ ਪੁਰਖ, ਅਕਾਲ ਜਿਹੜਾ ਕਾਲ ਤੋਂ ਰਹਿਤ ਹੈ, ਜਿਸ ਨੇ ਸ੍ਰਿਸ਼ਟੀ ਨੂੰ ਜਨਮ ਦਿੱਤਾ, ਜਿਸ ਦਾ ਨਾਮ ਅਕਾਲ ਮੂਰਤ ਹੈ, ਜਿਹੜਾ ਅਜੂਨੀ ਹੈ, ਜਿਹੜਾ ਸਹਿ ਭੰਗ ਹੈ, ਜਿਹਦਾ ਸੁਤੇ ਸਿੱਧ ਪ੍ਰਕਾਸ਼ ਹੋ ਜਾਂਦਾ, ਉਹ ਮਿਲਦਾ ਗੁਰੂ ਦੀ ਕਿਰਪਾ ਨਾਲ। ਸਤਿਗੁਰੂ ਸਾਹਿਬ ਗੁਰੂ ਰਾਮਦਾਸ ਮਹਾਰਾਜ ਜੀ ਨੇ ਬੜਾ ਪਵਿੱਤਰ ਵਾਕ ਕਿਹਾ ਬਈ ਉਹ ਗੁਰੂ ਦੀ ਕਿਰਪਾ ਨਾਲ ਮਿਲਦਾ, ਜੂਨਾ ਤੋਂ ਰਹਿਤ ਹੈ, ਜੂਨੀਆਂ ਵਿਚ ਨੀ ਆਉਂਦਾ, ਉਹ 84 ਲੱਖ ਜੂਨ ਚ ਨੀ ਆਉਂਦਾ, ਜਨਮ ਮਰਨ ਚ ਨੀ ਉਹ ਆਉਂਦਾ, ਉਹ ਜੂਨਾ ਤੋਂ ਰਹਿਤ ਹੈ। ਹੈ ਕੌਣ ਜੀ? ਉਹ ਅਕਾਲ ਮੂਰਤ ਹੈ। ਉਸਦਾ ਨਾਮ ਕੀ ਹੈ ਜੀ? ਉਸਦਾ ਨਾਮ ਹੈ ਸਤਨਾਮ, ਸੱਚਾ ਨਾਮ। ਉਸ ਤੋਂ ਛੁੱਟ ਕੋਈ ਹੋਰ ਵੀ ਤਾਕਤ ਹੈ ਨਾ ਜੀ? ਉਹ ਇੱਕ ਹੈ, ਉਹ ਓੰਕਾਰ, ਉਹ ਅੰਗ ਤ੍ਰੈ ਕਾਲ ਵਿਚ ਪ੍ਰਕਾਸ਼ ਕਰਨ ਵਾਲਾ, ਤਿੰਨਾਂ ਸਮਿਆਂ ਦੇ ਅੰਦਰ ਉਹ ਉਜਾਗਰ ਹੋਣ ਵਾਲਾ ਇੱਕ ਅਕਾਲ ਪੁਰਖ ਮਹਾਰਾਜ ਹੈ। ਸਭ ਗਾਵੈ ਹਰ ਹਰ ਉੱਤਮ ਬਾਣੀ, ਉਸ ਦੀ ਦਿੱਤੀ ਹੋਈ ਬਾਣੀ ਨੂੰ ਸਭ ਗਾਉਂਦੇ ਨੇ। ਪਹਿਲਾਂ ਉਸ ਦੀ ਪੂਜਾ ਕਰਦੇ ਨੇ, ਪਹਿਲਾਂ ਉਸ ਨੂੰ ਪੂਜਦੇ ਨੇ, ਫਿਰ ਪੂਜ ਕੇ ਉਸ ਦੀ ਦਿੱਤੀ ਹੋਈ ਬਾਣੀ ਨੂੰ ਗਾਉਂਦੇ ਨੇ। ਉਸ ਦੇ ਦਿੱਤੇ ਹੋਏ ਜੋ ਅਕਾਲ ਕੀ ਬਾਣੀ ਹੈ, ਦਿੱਤੇ ਹੋਏ ਅਲਫਾਜ਼ ਨੇ, ਦਿੱਤੇ ਹੋਏ ਪਵਿੱਤਰ ਵਾਕ ਨੇ, ਮਿੱਠੇ ਵਾਕ ਨੇ, ਉਹਨਾਂ ਨੂੰ ਗਾਉਂਦੇ ਨੇ ਤੇ ਗਾ ਗਾ ਕੇ ਵਿਚਾਰ ਕਰਦੇ ਨੇ। ਸਭ ਗਾਵੈ ਹਰ ਹਰ ਉੱਤਮ ਬਾਣੀ। ਪਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਗੁਰੂ ਰਾਮਦਾਸ ਮਹਾਰਾਜ ਨੂੰ ਸਵਾਲ ਕਰਤਾ ਸਿੱਖਾਂ ਨੇ, ਸਤਿਗੁਰੂ ਅਕਾਲ ਪੁਰਖ ਦੀ ਹਸਤੀ ਤੇ ਵੇਖਣ ਵਿਚ ਨਹੀਂ ਆਉਂਦੀ, ਨਾ ਅਸੀਂ ਕਦੇ ਵੇਖੀ ਹੈ, ਤੇ ਜਿਹੜੀ ਹਸਤੀ ਅਸੀਂ ਵੇਖੀ ਨਹੀਂ ਮਹਾਰਾਜ, ਉਸ ਦੀ ਪੂਜਾ ਕਿਵੇਂ ਕਰੀਏ? ਮਹਾਰਾਜ ਕਹਿੰਦੇ ਨੇ ਵੀ ਅਨੁਭਵ ਦੁਆਰਾ, ਅਨੁਭਵਤਾ ਦੇ ਨਾਲ ਉਸ ਨੂੰ ਪਾਇਆ ਜਾ ਸਕਦਾ, ਉਹ ਨਜ਼ਰ ਨਹੀਂ ਆਉਂਦਾ। ਤੇ ਮਹਾਰਾਜ ਫਿਰ ਜੋ ਨਜ਼ਰ ਹੀ ਨਹੀਂ ਆਉਂਦਾ ਤੇ ਉਸ ਨੂੰ ਵੇਖੀਏ ਕਿਸ ਵਿੱਚੋਂ? ਕਹਿਣ ਲੱਗੇ ਉਸ ਦੀ ਬਾਣੀ ਵਿੱਚੋਂ। ਅਕਾਲ ਪੁਰਖ ਮਹਾਰਾਜ ਦੇ ਦਰਸ਼ਨ ਬਾਣੀ ਵਿੱਚੋਂ ਹੁੰਦੇ ਨੇ, ਰੱਬ ਪਰਮਾਤਮਾ ਈਸ਼ਵਰ ਦੇ ਦਰਸ਼ਨ ਬਾਣੀ ਵਿੱਚੋਂ ਹੁੰਦੇ ਨੇ, ਕਿਉਂਕਿ ਬਾਣੀ ਅਕਾਲ ਪੁਰਖ ਦਾ ਰੂਪ ਹੈ, ਅਕਾਲ ਬਾਣੀ ਦਾ ਰੂਪ ਹੈ।

ਜਿਵੇਂ ਕੋਈ ਬਾਹਰ ਵਿਦੇਸ਼ ਵਿਚ ਬੈਠਾ ਜਾਂ ਕਿਸੇ ਹੋਰ ਜਗ੍ਹਾ ਤੇ ਬੈਠਾ, ਕੋਈ ਚਿੱਠੀ ਲਿਖਦਾ, ਕੋਈ ਪੱਤਰਕਾਰ ਲਿਖਦਾ, ਤੇ ਉਸ ਦੀਆਂ ਅੰਤਰਲੀਆਂ ਗੱਲਾਂ, ਅੰਤਰਲੀ ਆਤਮਾ ਦੀ ਆਵਾਜ਼, ਅੰਦਰਲੀ ਦੁੱਖ ਸੁੱਖ ਜੋ ਹੈ ਸਾਰਾ ਚਿੱਠੀ ਵਿਚ ਲਿਖਿਆ ਜਾਂਦਾ ਤੇ ਇਨਸਾਨ ਪੜ੍ਹਦਾ ਤੇ ਚਿੱਠੀ ਨੂੰ ਪੜ੍ਹ ਕੇ ਰਾਹਤ ਮਹਿਸੂਸ ਕਰਦਾ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਸ ਬਾਣੀ ਨੂੰ ਚਿੱਠੀ ਦਾ ਰੂਪ ਵੀ ਦਿੱਤਾ ਵੀ ਇਹ ਅਕਾਲ ਪੁਰਖ ਮਹਾਰਾਜ ਦੀ ਇੱਕ ਚਿੱਠੀ ਹੈ, ਉਸ ਦੇ ਦਰ ਤੱਕ ਚਿੱਠੀ ਭੇਜਣੀ ਹੈ। ਜਦੋਂ ਲਾਹੌਰ ਵਿਚ ਬੈਠੇ ਨੇ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਚਿੱਠੀਆਂ ਲਿਖੀਆਂ ਗੁਰੂ ਰਾਮਦਾਸ ਮਹਾਰਾਜ ਵੱਲ, ਚਿੱਠੀਆਂ ਲਿਖੀਆਂ ਗੁਰਬਾਣੀ ਦੇ ਰੂਪ ਅੰਦਰ ਚਿੱਠੀਆਂ ਲਿਖੀਆਂ ਤੇ ਇਹ ਦਰਸਾ ਦਿੱਤਾ ਸਾਹਿਬ ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਵੀ ਜੇ ਪਰਮਾਤਮਾ ਨੂੰ ਮਿਲਣਾ, ਜੇ ਪਤੀ ਨੂੰ ਮਿਲਣ ਦੀ ਸਿੱਖ ਹੈ, ਪਤਨੀ ਚਿੱਠੀਆਂ ਲਿਖਦੀ ਰਵੇ, ਵੈਰਾਗਮਈ ਚਿੱਠੀਆਂ ਲਿਖਦੀ ਰਵੇ ਪਤਨੀ, ਸਿੱਖ ਵੈਰਾਗਮਈ ਸ਼ਬਦ ਗਾਉਂਦਾ ਰਹੇ, ਜੇ ਗੁਰੂ ਨੂੰ ਪਾਉਣਾ ਹੈ ਤੇ ਸਿੱਖ ਵੈਰਾਗਮਈ ਸ਼ਬਦ ਗਾਉਂਦਾ ਰਵੇ। ਪਹਿਲੀ ਚਿੱਠੀ, ਦੂਜੀ ਚਿੱਠੀ, ਤੀਜੀ ਚਿੱਠੀ, ਚੌਥੀ ਚਿੱਠੀ ਮਹਾਰਾਜ ਨੇ ਅੰਕਿਤ ਕਰ ਦਿੱਤੀ ਪਿਤਾ ਗੁਰੂ ਰਾਮਦਾਸ ਮਹਾਰਾਜ ਨੂੰ। ਸਤਿਗੁਰੂ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਚਿੱਠੀ ਹੈ, ਇਹੀ ਚਿੱਠੀ ਹੈ, ਵੈਰਾਗਮਈ ਚਿੱਠੀ ਹੈ। ਤੇ ਇਸ ਚਿੱਠੀ ਦੇ ਇੱਕ ਇੱਕ ਅੰਕ ਦੇ ਅੰਦਰ, ਇੱਕ ਇੱਕ ਲਫ਼ਜ਼ ਦੇ ਅੰਦਰ ਇਤਨਾ ਵਜਨ ਹੈ, ਇਤਨਾ ਵੈਰਾਗ ਹੈ, ਕੁੱਟ ਕੁੱਟ ਕੇ ਭਰਿਆ ਹੋਇਆ ਵੀ ਚਿੱਠੀਆਂ ਭਾਵੇਂ ਨਹੀਂ ਪਹੁੰਚੀਆਂ ਪਰ ਅੰਕ ਪੈਂਦੇ ਜਾ ਰਹੇ ਨੇ। ਇੱਕ ਦੋ ਤਿੰਨ, ਤਿੰਨ ਚਿੱਠੀਆਂ ਤੇ ਨਹੀਂ ਮਿਲੀਆਂ, ਚੌਥੀ ਚਿੱਠੀ ਮਿਲ ਗਈ। ਚੌਥੀ ਦਾ ਅੰਕ ਪੜ੍ਹ ਕੇ ਗੁਰੂ ਰਾਮਦਾਸ ਮਹਾਰਾਜ ਨੇ ਤਿੰਨਾਂ ਚਿੱਠੀਆਂ ਦੀ ਪੜਤਾਲ ਕੀਤੀ। ਭਾਵ ਕੇਵਲ ਇਹ ਹੈ ਵੀ ਗੁਰਬਾਣੀ ਜਿਹੜੀ ਹੈ ਇਹ ਰੱਬ ਦੇ ਦਰ ਤੱਕ ਜੇ ਅਸੀਂ ਰੋਜ਼ਾਨਾ ਪੜ੍ਹੀਏ ਨਾ, ਸਤਿਗੁਰੂ ਤੈਨੂੰ ਚਿੱਠੀ ਲਿਖਣੀ ਹੈ, ਅਸੀਂ ਦੁਖੀ ਹਾਂ, ਅਸੀਂ ਮਨ ਕਰਕੇ ਦੁਖੀ ਹਾਂ, ਅਸੀਂ ਆਤਮਾ ਕਰਕੇ ਦੁਖੀ ਹਾਂ, ਤੇ ਫਿਰ ਜਿਹੜੇ ਸ਼ਬਦ ਗੁਰੂ ਮਹਾਰਾਜ ਜੀ ਦੇ ਬੈਰਾਗਮਈ ਸ਼ਬਦ ਨੇ ਉਹਨਾਂ ਨੂੰ ਗਾਉਣਾ ਕਰੀਏ ਨਾ, ਤੇ ਅਕਾਲ ਪੁਰਖ ਤੱਕ ਪਾਈ ਹੋਈ ਚਿੱਠੀ ਮਿਲ ਜਾਂਦੀ ਏ, ਪਹੁੰਚ ਜਾਂਦੀ ਏ ਪੱਤਰਕਾ ਉਸ ਨੂੰ, ਤੇ ਫਿਰ ਉਹ ਪੱਤਰਕਾ ਪੜ੍ਹ ਕੇ ਤੇ ਸਿੱਖ ਦਾ ਹਾਲ ਜਿਹੜਾ ਹੈ ਸੁਣ ਲੈਂਦਾ। ਤੇ ਸਿੱਖ ਦੀ ਚਿੱਠੀ ਤੇ ਇਉਂ ਸੁਣਦਾ ਗੁਰੂ ਬਈ ਕੋਲ ਬੈਠਾ ਹੋਇਆ ਵੀ ਸਿੱਖ ਜਿਹੜਾ ਸ਼ਬਦ ਪੜ੍ਹ ਰਿਹਾ, ਗੁਰੂ ਸਨਮੁਖ ਬੈਠਾ ਸਮਾਧੀ ਲਾ ਕੇ ਕੱਲੀ ਕੱਲੀ ਗੱਲ ਸਿੱਖ ਦੀ ਸੁਣਦਾ ਜਾ ਰਿਹਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ, ਸਿੱਖਾ ਜਦੋਂ ਤੂੰ ਮੈਨੂੰ ਪੁਕਾਰੇਗਾ ਨਾ, ਯਾਦ ਕਰੇਗਾ, ਤਦ ਸ਼ਿਨ ਮੈਂ ਹਾਜ਼ਰ ਹੋਵਾਂਗਾ, ਉਸ ਸਮੇਂ ਮੈਂ ਹਾਜ਼ਰ ਹੋਵਾਂਗਾ। ਬਾਣੀ ਨੂੰ ਜਦੋਂ ਗਾਏਗਾ ਸਿੱਖ, ਕਿਉਂਕਿ ਬਾਣੀ ਨਿਰੰਕਾਰ ਦਾ ਰੂਪ ਹੈ ਤੇ ਨਿਰੰਕਾਰ ਆਪ ਉਥੇ ਹਾਜ਼ਰ ਹੋਏਗਾ, ਇਸ ਬਾਣੀ ਦੇ ਅਦਬ ਸਤਿਕਾਰ ਵਾਸਤੇ ਕਹਿੰਦੇ ਵੀ ਸੰਗਤਾਂ ਜਿਹੜੀਆਂ ਨੇ ਸ਼ਬਦ ਗਾਇਨ ਕਰ ਰਹੀਆਂ ਨੇ, ਢੋਲਕੀਆਂ ਛੈਣਿਆਂ ਦੀ ਆਵਾਜ਼ ਪਈ ਹੈ ਕੰਨਾਂ ਚ ਗੁਰੂ ਹਰਿਰਾਜ ਸਾਹਿਬ ਜੀ ਦੀ, ਪਲੰਗ ਤੋਂ ਝੱਟ ਹੀ ਉੱਠੇ ਨੇ, ਗੋਡਾ ਵਜਿਆ ਪਲੰਗ ਦੇ ਨਾਲ ਬੜੇ ਜ਼ੋਰ ਦੀ ਤੇ ਝੱਟ ਉੱਠ ਕੇ ਖੜੇ ਹੋ ਗਏ ਨੇ। ਸਿੱਖਾਂ ਨੇ ਪੁੱਛਿਆ, ਮਹਾਰਾਜ ਆਪ ਖੜੇ ਹੋ ਗਏ? ਸਿੱਖੋ ਸਾਹਮਣੇ ਗੁਰੂ ਦੀਆਂ ਸੰਗਤਾਂ ਸ਼ਬਦ ਪੜਦੀਆਂ ਆ ਰਹੀਆਂ ਨੇ। ਮਹਾਰਾਜ ਆਪ ਤੇ ਗੁਰੂ ਹੋ, ਆਪ ਗੁਰੂ ਹੋ ਤੇ ਫਿਰ ਆਪ ਸ਼ਬਦ ਪੜੇ ਰਹੀਆਂ, ਸੰਗਤਾਂ ਜਿਹੜੀਆਂ ਸ਼ਬਦ ਪੜਦੀਆਂ ਪਈਆਂ ਨੇ ਉਹਨਾਂ ਨੂੰ ਸੁਣ ਕੇ ਆਪ ਖੜੇ ਕਿਉਂ ਹੋ ਗਏ? ਕਿਉਂਕਿ ਗੁਰੂ ਦਾ ਰੂਪ ਤੇ ਬਾਣੀ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ। ਤੇ ਮਹਾਰਾਜ ਗੁਰੂ ਹਰਿਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਇੱਕ ਸਵਾਲ ਕੀਤਾ, ਕਹਿਣ ਲੱਗੇ, ਸਿੱਖੋ ਬਾਣੀ ਗੁਰੂ, ਗੁਰੂ ਹੈ ਬਾਣੀ, ਪਰ ਇਹ ਬਾਣੀ ਜਿਹੜੀ ਹੈ ਨਾ, ਇਹ ਅਕਾਲ ਪੁਰਖ ਕੀ ਬਾਣੀ ਹੈ, ਧੁਰ ਕੀ ਬਾਣੀ ਆਈ, ਲਿਆਂਦੀ ਕਿਹਨੇ? ਗੁਰੂ ਨਾਨਕ ਦੇਵ ਜੀ ਮਹਾਰਾਜ ਨੇ। ਅੰਕਿਤ ਕਿਹਨਾਂ ਨੇ ਕੀਤੀ? ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸੰਗ੍ਰਹਿ ਕਰ ਦਿੱਤਾ, ਇਸ ਕਰਕੇ ਉਹ ਸਾਡੇ ਨਾਲੋਂ ਵੱਡੇ ਹਨ, ਉਹਨਾਂ ਦਾ ਪਵਿੱਤਰ ਸਰੂਪ ਸਾਡੇ ਹਿਰਦੇ ਅੰਦਰ ਹੈ, ਅਸੀਂ ਉਹਨਾਂ ਦੇ ਸਤਿਕਾਰ ਵਾਸਤੇ, ਅਸੀਂ ਗੁਰੂ ਕੀ ਬਾਣੀ ਦੇ ਸਤਿਕਾਰ ਵਾਸਤੇ ਖੜੇ ਹੋਏ ਹਾਂ। ਇਹ ਨਾ ਸਮਝਣਾ ਵੀ ਗੁਰੂ ਕੀ ਬਾਣੀ ਹੈ ਤੇ ਗੁਰੂ ਦਾ ਤੇ ਬਾਣੀ ਦਾ ਇੱਕੋ ਰੂਪ ਹੈ ਤੇ ਗੁਰੂ ਜਿਹੜਾ ਹੈ ਸਤਿਕਾਰ ਵਾਸਤੇ ਖੜਾ ਨਹੀਂ ਹੋਏਗਾ। ਜੇ ਅੱਜ ਗੁਰੂ ਸਤਿਕਾਰ ਵਾਸਤੇ ਨਹੀਂ ਖੜਾ ਹੋਏਗਾ, ਕੱਲ ਨੂੰ ਸਿੱਖ ਸੰਗਤਾਂ ਕਿਵੇਂ ਸਤਿਕਾਰ ਕਰਨਗੀ? ਸਿੱਖ ਨੂੰ ਕਿਵੇਂ ਪਤਾ ਲੱਗੇਗਾ ਵੀ ਗੁਰੂ ਬਾਣੀ ਦਾ ਰੂਪ ਹੈ, ਬਾਣੀ ਗੁਰੂ ਕਾ ਰੂਪ ਹੈ? ਇਹ ਬਾਣੀ ਦੇ ਵਿੱਚ ਗੁਰੂ ਸਮਾ ਜਾਂਦਾ ਹੈ। ਜੇ ਪ੍ਰਗਟ ਕਰਨਾ ਹੋਵੇ, ਬਾਣੀ ਗਾ ਕੇ ਗੁਰੂ ਨੂੰ ਪ੍ਰਗਟ ਕਰ ਲਿਆ ਜਾਂਦਾ ਹੈ। ਇਹ ਉੱਤਮ ਬਾਣੀ ਹੈ ਹਰੀ ਦੀ, ਸਾਰੇ ਗਾਉਂਦੇ ਹਨ ਤੇ ਪਰਮਾਤਮਾ ਦੀ ਦਰਗਾਹ ਦੇ ਅੰਦਰ ਆ ਕੇ

ਸ਼ਬਦ ਕੀਰਤਨ ਦੁਆਰਾ ਇਸ ਜਲੰਦੇ ਜਗਤ ਨੂੰ ਤਾਰਨ ਲਈ ਗੁਰਮਤ ਸੰਗੀਤ ਪਰੰਪਰਾ ਦੀ ਦਾਤ ਬਖਸ਼ੀ। ਰਹਿਮਤਾ ਭਰੀ ਇਸ ਪਰੰਪਰਾ ਨੂੰ ਸਮੂਹ ਗੁਰੂ ਸਾਹਿਬਾਨ ਨੇ ਸਦੀਆਂ ਤੋਂ ਸਿੱਖੀ ਜੀਵਨ ਦੇ ਅਨਿੱਖੜ ਅੰਗ ਵਜੋਂ ਸਥਾਪਿਤ ਕੀਤਾ ਹੈ। ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਬਾਣੀ ਦੇ ਅਖੁੱਟ ਖਜ਼ਾਨੇ ਵਿੱਚ ਵੱਖ ਵੱਖ ਰਾਗਾਂ, ਗਾਇਨ ਸ਼ੈਲੀਆਂ ਅਤੇ ਸੰਗੀਤ ਛੰਦਾਂ ਦੀ ਅਦੁੱਤੀ ਦਾਤ ਪ੍ਰਦਾਨ ਕੀਤੀ ਹੈ। ਆਪ ਜੀ ਦੀ ਪਵਿੱਤਰ ਬਾਣੀ ਸ਼ਬਦ ਹਜ਼ਾਰੇ ਪਾਤਸ਼ਾਹੀ ਦਸਵੀਂ ਹਰ ਗੁਰਸਿੱਖ ਹਿਰਦੇ ਵਿੱਚ ਵਸੀ ਹੋਈ ਇਲਾਹੀ ਬਾਣੀ ਹੈ। ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਇਸ ਬਾਣੀ ਨੂੰ ਵੱਖ ਵੱਖ ਰਾਗਾਂ ਵਿੱਚ ਅੰਕਿਤ ਕੀਤਾ ਗਿਆ ਹੈ। ਗੁਰਕਿਰਪਾ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਦੁਆਰਾ ਸੰਤ ਬਾਬਾ ਸੁੱਚਾ ਸਿੰਘ ਜੀ ਜਵਾਦੀ ਟਕਸਾਲ ਦੀ ਅਗਵਾਈ ਵਿੱਚ ਵਿਸਮਾਦਨਾਦ ਸੰਸਥਾ ਗੁਰਮਤਿ ਸੰਗੀਤ ਦੇ ਸ਼ੁੱਧ ਤੇ ਮੌਲਿਕ ਸਰੂਪ ਨੂੰ ਪ੍ਰਚਾਰਨ ਦੀ ਸੇਵਾ ਵਿੱਚ ਲੀਨ ਹੈ। ਆਓ ਸਰਵਣ ਕਰੀਏ ਰਾਗ ਨਿਰਣਾਇਕ ਕਮੇਟੀ ਦੁਆਰਾ ਪ੍ਰਵਾਨਿਤ ਸਰੂਪਾਂ ਅਨੁਸਾਰ ਸ਼ਬਦ ਕੀਰਤਨ ਸ਼ਬਦ ਹਜ਼ਾਰੇ ਪਾਤਸ਼ਾਹੀ ਦਸਵੀਂ।

ਔਖੀ ਘੜੀ ਨਾ ਦੇਖਣ ਦੇਈਂ ਆਪਣਾ ਬਿਰਧ ਸੰਭਾਲੇ। ਗੋਡ ਡਜ਼ ਨਾਟ ਲੈਟ ਹਿਜ਼ ਡਿਵੋਟੀਜ਼ ਸੀ ਦ ਡਿਫੀਕਲਟ ਟਾਈਮਸ ਐਂਡ ਦਿਸ ਇਜ਼ ਹਿਜ਼ ਇਨਨੇਟ ਨੇਚਰ। ਗਿਵਿੰਗ ਹਿਜ਼ ਹੈਂਡ ਹੀ ਪ੍ਰੋਟੈਕਟਸ ਹਿਜ਼ ਡਿਵੋਟੀ ਵਿਦ ਈਚ ਐਂਡ ਐਵਰੀ ਬ੍ਰੈਥ ਹੀ ਚੈਰਿਸ਼ਡ ਹਿਮ। ਮਾਈ ਕੌਂਸ਼ੀਅਸਨੈਸ ਰਿਮੇਨਸ ਅਟੈਚਡ ਟੂ ਗੋਡ ਇਨ ਦ ਬਿਗਿਨਿੰਗ ਐਂਡ ਇਨ ਦ ਐਂਡ। ਗੋਡ ਇਜ਼ ਆਲਵੇਜ਼ ਮਾਈ ਹੈਲਪਰ ਐਂਡ ਕੰਪੈਨੀਅਨ। ਬਲੈਸਡ ਇਜ਼ ਮਾਈ ਫਰੈਂਡ ਪੌਲ। ਮਾਈ ਮਾਈਂਡ ਇਜ਼ ਡਿਲਾਈਟਿਡ ਗੇਜ਼ਿੰਗ ਅਪੌਨ ਦ ਮਾਰਵਲੈਸ ਗਲੋਰੀਅਸ ਗ੍ਰੇਟਨੈਸ ਆਫ ਦ ਲਾਰਡ ਐਂਡ ਮਾਸਟਰ। Remembering the Lord in meditation, Nanak is in ecstasy. God in His perfection has protected and preserved His honor.

0: ਸਤਿਕਾਰ ਜੋ ਸਾਧ ਸੰਗਤ ਜੀ, ਜਿਵੇਂ ਮੈਂ ਸਵੇਰੇ ਵੀ ਬੇਨਤੀ ਕੀਤੀ ਸੀ, ਹੁਣ ਫਿਰ ਕਰਦਾ ਹਾਂ ਕਿ ਗਰੀਬਾਂ ਦੇ ਸੱਚੇ ਸੁੱਚੇ ਪੱਖੀ ਹਕੀਕਤ ਵਿਚ ਜਿਹਨਾਂ ਕਹਿ ਸਕਦੇ ਹਾਂ ਕਿ ਨਿਮਾਣਿਆਂ ਦੇ ਮਾਣ ਹਨ, ਨਿਤਾਣਿਆਂ ਦੇ ਤਾਣ ਹਨ, ਨਿਓਟਿਆਂ ਦੀ ਓਟ ਹਨ, ਬੇਵਸੀਲਿਆਂ ਦੇ ਵਸੀਲੇ ਹਨ, ਬੇਪਨਾਹਾਂ ਦੀ ਪਨਾਹ ਹਨ, ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਦੀਆਂ ਆਪ ਸਭ ਨੂੰ ਵਧਾਈਆਂ। ਇਸ ਲਈ ਖੁਸ਼ੀ ਦਾ ਪ੍ਰਗਟਾਵਾ ਅਜ਼ਹਾਰ ਮੁਸਰਤ ਸ਼ਾਦਮਾਨ ਨੇ। ਮੈਂ ਅਰਜ਼ ਕਰਦਾ ਹਾਂ ਕਿ ਸਾਰੀ ਸੰਗਤ ਬੁਲੰਦ ਆਵਾਜ਼ੀ ਨਾਲ ਫਤਿਹ ਗਜਾਓ ਜੀ, ਵਾਹਿਗੁਰੂ ਜੀ ਕਾ
1: ਖਾਲਸਾ।
0: ਕੁਛ ਮੇਰਾ ਤੋਖਲਾ ਦੂਰ ਕਰਨ ਵਾਸਤੇ ਇਕ ਵਾਰੀ ਜਿਹੜੀ ਪਿੱਛੇ ਸੰਗਤਾਂ ਬੈਠੀਆਂ ਨੇ ਉਹ ਵੀ ਕਿਰਪਾ ਕਰੋ, ਪਰ ਅਗਲੀਆਂ ਵੀ ਬੋਲੋ ਜੀ, ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
0: ਨੀ ਦਿਲ ਅੱਖੀਓ।